ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਏ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹਾਂ ਕਰੀ ਨ ਹੋਈ।

ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ।

ਕੀਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨ ਹੋਵੇ ਕਾਟ ਨ ਜਾਏ, ਨਾ ਉਹ ਮਰੇ ਨ ਹੋਵੇ ਸੋਗ, ਦੇਂਦਾ ਰਹੇ ਨ ਚੂਕੇ ਭੋਗ।

ਰਾਤ ਕਸਮ ਸਾਰਾ ਤੇ ਕਮਜਾਦ ਨਾਨਕ ਨਾਵੈ ਵਾਸਨਾ ਤਰਾ ਗੂਜਰੀ ਮਹੱਲਾ ਚੌਥਾ ਹਰਿ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾ ਸਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇ ਮੋਕਾ ਰਾਮ ਨਾਮ ਪਰਗਾਸ ਗੁਰਮਤਿ ਨਾਮ ਮਿਰ ਪ੍ਰਾਨ ਸੁਖਾਈ।

ਮਿਲ ਤ੍ਰਿਪਦਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ।

ਪੰਜਵ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਉ ਭਰਿਆ ਸੈਲ ਪਥੁਰ ਮੈਂ ਜੰਤ ਉਪਾਏ ਤਾਂ ਕਾ ਰਿਜਕਿਆ ਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤਵੰਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਜਿਗ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਉਡੇ ਉਡੇ ਆਵੈ ਸਹਿ ਕੋ ਸਾਧ ਸਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਬਹੁ ਸਿਮਰਤਿ ਸਾਸਤ ਜੀ, ਕਰ ਕਿਰਿਆ ਘਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਪਾਵੈ ਮੇਰੇ ਹਰਿ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋ ਹੋਈ, ਤੁਧੇ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧੇ ਆਪੇ ਸਿਰ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮਹਿੰਡਾ ਸਾਈ, ਜੋ ਤੋ ਭਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਹੋ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੂੰ ਕਿਰਪਾ ਕਰੈ ਤਿੰਨ ਅੰਮ੍ਰਿਤਨ ਪਾਇਆ। ਗੁਰਮੁਖ ਲਾਦਾ ਮਨ ਮੁਗਵਾਇਆ, ਤੁਧੇ ਆਪ ਵਿਛੋੜਿਆ ਆ ਮਿਲਾਇਆ। ਤੂੰ ਦਰੀਆ ਉਹ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜਨ ਸਭ ਤੇਰਾ ਖੇਲ, ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨਾ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰ ਰੜੈ ਪਹਿਲੇ ਨਿਵਾਸਾ, ਬਾਣੀ ਪਾਵਕ ਤਿਨਹਿ ਕੀਆ। ਪੰਕਜ ਮੋ ਪਗਨੇ ਚਾਲੈ, ਹਮ ਦੇਖਾ ਤੈ ਡੂਬਿਅਲੇ। ਮਨ ਨ ਏਕ ਨ ਚੇਤ ਸਮੂੜ ਮਨਾ, ਹਰ ਵਿਸਰ ਤੇਰੇ ਗੁਣ ਗਲਿਆ ਰਹਾਉ। ਨਾ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਮਤ ਨਾਨਕ ਦਿਨ ਕੀ ਸਰਣਾ, ਜਿਨ ਤੋਂ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰਾ ਕਿਤੈ ਨਕਾਮ, ਮਿਲ ਸਾ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਉ।

ਸੰਘਰਿਆ ਪੂਰਨ ਹੋਏ ਹਮਾਰੀ ਆਸਾ ਦੌਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਾਹੁ ਸੋ ਤੁਮ ਤੇ ਪਾਉ ਸੇਵਕ ਸਿੱਖੇ ਹਮਾਰੇ ਤਾਰੀਐ ਚੁਨ ਚੁਨ ਸਤਰੇ ਹਮਾਰੇ ਮਾਰੀਐ ਆਪ ਹਾਤੈ ਮੁਜੈ ਵਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਮਨ ਦੁਸ਼ਟਨ ਕੇ ਹੰਤਾ ਤਮਹਾ ਪੁਰੀ ਚਤੁਰਦਸ ਗੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਘਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈ ਜਸ਼ਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਭਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ।

ਇਕੱਠਾ ਸਿਗਰੀ ਸ੍ਰਿਣ ਦਿਖਾਇ ਅਚੰਭਵ ਅਤਿ ਜੁਗਾਦਿ ਸਰੂਪ ਸਯੰਭਵ ਅਵਰੱਛਾ ਮੇਰੀ ਤੁਮ ਕਰੋ ਸਿੱਖਿਓ ਵਾਰਿਆ ਸਿੱਖਿਆ ਸੰਘਰੋ ਦੁਸ਼ਟ ਜਿਤੇ ਉਠਵਤਿ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸਤੁ ਤਵ ਸਰਣੀ ਪਰੇ ਦਿਨ ਕੇ ਦੁਸ਼ਟ ਦੁਖਤ ਹੋਵੈ ਮਰੇ ਪੁਰਖ ਜਬਨ ਬਗ ਪਰੇ ਤਿਹਾਰੇ ਤਿਨ ਕੇ ਦਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਏ ਆਏ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟਨ ਜਾਏ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ ਵੈ ਸਕੈ ਨ ਕੋਈ ਇੱਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੁਖ ਤੇ ਰਾਹ ਖੜ ਕੇ ਤਮੈ ਸਰਨ ਤਿਹਾਰੀ ਆਪ ਹੱਥ ਲਿਹੋ ਉਬਾਰੀ

ਕਿਰਪਾ ਪਈ। ਸੰਬਤ ਸਤਰੈ ਸਹਿਸ ਪਣਿਜੈ ਅਰ ਸਹਿਜਮੁਨ ਦੇਨ ਕਹੇ ਜੈ ਭਾਦਰਵ ਸੁਧੀ ਅਸ਼ਟਮੀ ਰਵਿਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤਰੋ ਪਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ।

ਦਾਸ ਪਰ ਕੀਜੈ ਕਿਰਪਾ ਅਪਾਰ। ਆਪ ਹਾਦੈ ਰਾਖ ਮੋਹੇ, ਮਨ ਕਰਮ ਬਚਨ ਵਿਚਾਰ ਚੌਪਈ। ਮੈਂ ਨਾ ਗਣੇਸੇ ਪ੍ਰਥਮ ਨਾਉ, ਕਿਸਨ ਵਿਸਨ ਗਭੂ ਨੈ ਧਿਆਉ। ਕਾਨ ਸੁਨੇ ਬਹਿਚਾਨ ਤਿਨ ਸੋ, ਲਿਵ ਲਾਗੀ ਮੋਰੀ ਪਗ ਇਨ ਸੋ।

ਆਪੇ ਆਪ ਗਰੀਬ ਨਿਵਾਜ। ਦਾਸ ਜਾਨ ਕਰ ਕਿਰਪਾ ਕਰੋ ਮੋਹੇ, ਹਾਰ ਪਰਾਮੇ ਆਨ ਦੁਆਰ ਤੋਹੇ, ਆਪਣਾ ਜਾਨ ਕਰੋ ਪ੍ਰਤਪਾਰਾ। ਤੁਮ ਸਾਹਿਬ ਮੈਂ ਕਿੰਕਰ ਥਾਰਾ, ਦਾਸ ਜਾਨ ਦੇ ਹਾਥ ਉਬਾਰੋ, ਹਮਰੇ ਸਾਬੈ ਰਿਅਨ ਸੰਘਾਰੋ। ਪ੍ਰਥਮ ਤਰੋਂ ਭਗਵਤ ਕੋ ਧਿਆਨਾ, ਬੌਰ ਕਰੋ ਕਵਿਤਾ ਵਿਦਨਾਨਾ, ਕ੍ਰਿਸ਼ਨ ਜਥਾ ਮੈਂ ਚਰਿਤ੍ਰ ਉਚਾਰੋ, ਚੂਕ ਹੋਏ ਕਬ ਲਿਹੋ ਸੁਧਾਰੋ। ਕਬੇ ਉਵਾਚ ਦੋਹਰਾ, ਜੋ ਨਿਜ ਬ੍ਰਹਮ ਸੋ ਕਹਾ, ਸੋ ਕਹੇ ਹੋ ਜਗ ਮਾਹੇ, ਜੋ ਤੇ ਪ੍ਰਭ ਕੋ ਧਿਆਏ ਹੈ, ਅੰਤ ਸੁਰ ਕੋ ਜਾਹੇ। ਦੋਹਰਾ ਹਰ ਹਰ ਜੰਦ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਬਿਖੈ ਸਮਾਹੇ। ਦੋਹਰਾ ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ, ਅਮੈ ਕਥਾ ਸੰਖੇਪ ਤੇ ਸਮੂਹ ਕੈਦ ਸੁਣਾਏ। ਕਬੇ ਵਾਚ ਦੋਹਰਾ, ਠਾਠ ਪਇਓ ਮੈਂ ਜੋਰ ਕਰ, ਵਚਨ ਕਹਾ ਸਿਰ ਨਿਆਏ, ਪੰਥ ਚੱਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ, ਅੰਤ ਲਹੇਂਗੇ ਮੁਕਤ ਫਲ, ਪਾਵੇਂਗੇ ਭਗਵੰਤ। ਦੋਹਰਾ ਕਾਲ ਪੁਰਖ ਕੀ ਦੇਹ ਮੋ, ਕੋਟਕ ਬਿਸਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ, ਰਵ ਸਸ ਕਰੋਰ ਜਲੇਸ਼। ਦੋਹਰਾ ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਖਤ ਨੇਤ, ਸੁਰਗਵਾਸ ਰਘਵਰ ਕਰਾ, ਸਗਰੀ ਪੁਰੀ ਸਮੇ ਚੌਪਾਈ। ਜੋ ਇਹ ਕਥਾ ਸੁਨੇ ਅਰ ਗਾਵੈ, ਦੁਖ ਪਾਪ ਤੇ ਨਿਕਟ ਨ ਆਵੈ, ਬਿਸ਼ਨ ਭਗਤ ਕੀ ਇਹ ਫਲ ਹੋਈ, ਆਦ ਬਿਆਸ਼ਵੈ ਸਕੈ ਨ ਕੋਈ। ਸੰਬਤ ਸਤਰੈ ਸਹਿਸ ਪਚਾਵਨ, ਹਾੜ ਬਦੀ ਪ੍ਰਥਮ ਸੁਖ ਦਾਵਨ, ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ।

ਭਗਵਰ ਕਥਾ ਪ੍ਰਸੰਗ ਦੋਹਰਾ। ਸਾਧ ਅਸਾ ਜਾਨੋ ਨਹੀਂ, ਬਾਦ ਸੁਬਾਦ ਵਿਵਾਦ, ਗ੍ਰੰਥ ਸਕਲ ਪੂਰਨ ਕੀਓ, ਭਗਵਤ ਕਿਰਪਾ ਪ੍ਰਸਾਦ ਸਵਈਆ। ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਕ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕੈ ਮਤ ਏਕ ਨ ਮਾਨਿਓ। ਸਿਮਰ ਸਾਸਤਰ ਵੇਦ ਸਭੈ, ਵਾ ਭੇਦ ਕੈ ਅਮੇਕ ਨ ਜਾਨਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ,

ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ।

ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗੁਆਈਆਂ, ਕਰ ਸਾਂ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਜ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਤ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ।

0: ਸੇਵਾ ਪ੍ਰਵਾਨ ਕਰਨੀ ਜੀ। ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਤੁਧ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰੂ ਪ੍ਰਸਾਦਿ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗ ਗੁਰੂ ਪ੍ਰਸਾਦ ਜਪ। ਆਦ ਸਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਂਕਾਰ ਸਤਨਾਮ ਕਰਤਾ ਪੁਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਿਰ ਮਸਤਕ ਰੱਖਿਆ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹ ਜੁਗਾਦਿਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੈ ਕਲ ਕਲੇਸ਼ ਤਨ ਮਾਹਿ ਮਿਟਾਵ ਸਿਮਰਾ ਜਸ ਬਸੰ ਬਹਰੀ ਕੈ ਨਾਮ ਜਪਤ ਗਣਤ ਅਨੇਕੈ ਵੇਦ ਪ੍ਰਾਨ ਸਿਮਰ ਸੁਧਾਖਿਰ ਕਿਨੇ ਰਾਮ ਨਾਮ ਏਕਾਖਿਰ ਕਿਨਕਾ ਏਕ ਜਿਹ ਜੀ ਬਸਾਵੈ ਤਾ ਕਿ ਮਹਿਮਗਨਿ ਨਾਵੈ ਕੰਖੀ ਕੈ ਦਰਸ ਤੁਹਾਰੂ ਨਾਨਕ ਸੰਮੋਹਿ ਉਦਾਰੂ ਸੁਖਮਨਿ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਕ ਮਨ ਵਿਸਰਾਮ ਰਹਾਉ ਪ੍ਰਭ ਕਾ ਸਿਮਰਨ ਕਰਬ ਨਾ ਵਸਾਇ ਪ੍ਰਭ ਕਸਮ ਦੁਖਮ ਨਸਾਇ ਪ੍ਰਭ ਕਸਮ ਕਾਲ ਪਰ ਹਰਾਇ ਪ੍ਰਭ ਕਸਮ ਦੁਸਮਨ ਟਰਾਇ ਪ੍ਰਭ ਸਿਮਰਤ ਕਹਿ ਬਿਘਨ ਲਾਗੈ ਪ੍ਰਭ ਕਸਮਰਨ ਆਨੰਦ ਨ ਜਾਗੈ ਪ੍ਰਭ ਕਸਮ ਭਾਵਨ ਵਿਆਪੈ ਪ੍ਰਭ ਕਸਮ ਦੁਖ ਨ ਸੰਤਾਪੈ ਪ੍ਰਭ ਕਾ ਸਿਮਨ ਸਾਧਕ ਸੰਗ ਸਰਵਨ ਧਨ ਨਾਨਕ ਹਰੰਗ ਪ੍ਰਭ ਕਸਿਮਰਨ ਰਿਧ ਸਿਧ ਨਵ ਨਿਧ ਪ੍ਰਭ ਕਸਿਮਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਸਮ ਜਪਤਾ ਪੂਜਾ ਪ੍ਰਭ ਕਸਿਮਰਨ ਬਿਨ ਸਾਧੂਜਾ ਪ੍ਰਭ ਕਾ ਸਿਮਰਨ ਤੀਰਥ ਸਨਾਨੀ ਪ੍ਰਭ ਕਾ ਸਿਮਰਨ ਤਰਕ ਹਮਾਨੀ ਪ੍ਰਭ ਕਾ ਸਿਮਰਨ ਹੋਏ ਸੁਪਰਾਇ ਪ੍ਰਭ ਕਾ ਸਿਮਰਨ ਸੁਫਲ ਫਲਾ ਸੇ ਸਿਮਰੈ ਸਨਾਬ ਸਿਮਰਾਇ ਨਾਨਕ ਤਾ ਕੜਾ ਕੋ ਪਾਇ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕਾ ਸਿਮਰਨ ਉਦਰੇ ਮੁਚਾ ਪ੍ਰਭ ਕਾ ਸਿਮਰਨ ਤਰਸਨਾ ਬੁਝੈ ਪ੍ਰਭ ਕਾ ਸਿਮਰਨ ਸਭ ਕੇ ਸੋਝੈ ਪ੍ਰਭ ਕਾ ਸਿਮਰਨ ਨਾਹਿ ਜਮ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਇ ਅੰਮ੍ਰਿਤ ਨਾਮ ਅੰਮ੍ਰਿਤ ਮਹਿ ਸਮਾਇ ਪ੍ਰਭ ਜੀ ਵਸੈ ਸਾਧ ਗ੍ਰਸਨਾ ਨਾਨਕ ਜਾਨਕਾ ਦਾਸਾਂ ਦਸਨਾਉ ਪ੍ਰਭ ਸਿਮਰਹਿ ਸੀ ਧਨਵੰਤੀ ਪ੍ਰਭ ਸਿਮਰਹਿ ਸੀ ਪਾਤਵੰਤੀ ਪ੍ਰਭ ਸਿਮਰਹਿ ਸੀ ਜਨ ਪ੍ਰਵਾਨ ਪ੍ਰਭ ਸਿਮਰਹਿ ਸੀ ਪੁਰਖ ਪ੍ਰਧਾਨ ਪ੍ਰਭ ਕਉ ਸਿਮਰਹਿ ਸੀ ਬੇਮਹਤਾ ਜੀ ਪ੍ਰਭ ਸਿਮਰਹਿ ਸੀ ਸਰਗੁਰਾਜੀ ਪ੍ਰਭ ਸਿਮਰਹਿ ਸੀ ਸੁਖਵਾਸੀ ਪ੍ਰਭ ਸਿਮਰਹਿ ਸਦਾ ਵਿਨਾਸੀ ਸਿਮਨਤੀ ਲਾਗ ਜਨਾਬ ਦਯਾਲਾ ਨਾਨਕ ਜਨਕ ਮੰਗਲ ਵਾਲਾ ਪ੍ਰਭ ਕਉ ਸਿਮਰਹਿ ਸੀ ਪਰਉਪਕਾਰੀ ਪ੍ਰਭ ਸਿਮਰਹਿ ਤਨ ਸਤਿ ਬਰਹਾਰੀ ਪ੍ਰਭ ਸਿਮਰਹਿ ਸੀ ਮੁਖ ਸੁਹਾਵੀ ਪ੍ਰਭ ਸਿਮਰਹਿ ਤਨ ਸੁਖ ਵਿਹਾਵੈ ਪ੍ਰਭ ਸਿਮਰਹਿ ਤਨ ਆਤਮ ਜੀਤਾ ਪ੍ਰਭ ਸਿਮਰਹਿ ਤਨ ਨਿਰਮਲ ਜੀਤਾ ਪ੍ਰਭ ਕਉ ਸਿਮਰਹਿ ਤਨ ਆਨੰਦ ਕਨੇਰ ਪ੍ਰਭ ਸਿਮਰਹਿ ਵਸ ਹਰ ਨੇਰ ਸੰਤ ਕਿਰਪਾ ਧਿਆਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਵ ਹੋਣਾ ਝੂਰੇ ਪ੍ਰਭ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਸਿਮਰਨ ਨਿਹਚਰਾਸਨ ਪ੍ਰਭ ਸਿਮਰਨ ਕਮਲ ਬਗਾਸਨ ਪ੍ਰਭ ਸਿਮਰਨ ਅਨਹਦ ਚਨਕਾਰ ਸੁਪ੍ਰਭ ਸਿਮਰਨ ਕਾਂਦਨ ਪਾਰ ਸਿਮਰਹਿ ਸੀ ਜਨ ਜਨਕ ਪ੍ਰਮਾਇਆ ਨਾਨਕ ਤਿੰਨ ਜਨ ਸਰਣੀ ਪਾਇਆ ਹਰਿ ਸਿਮਰਨ ਕਰ ਭਗਤ ਪ੍ਰਗਟਾਇ ਹਰਿ ਸਿਮਰਨ ਲਗਵੇ ਦੇ ਉਪਾਇ ਹਰਿ ਸਿਮਰਨ ਪਏ ਸਿਧ ਜਾਤੀ ਦਾਤੇ ਹਰਿ ਸਿਮਰਨ ਨੀਚ ਚਹ ਕੁੰਟ ਜਾਤੀ ਹਰਿ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰਿ ਕਾਰਨ ਕਰਨਾ ਹਰਿ ਸਿਮਰਨ ਕੀਓ ਸਗਲ ਆਕਾਰ ਹਰਿ ਸਿਮਰਨ ਮਹਾਵ ਨਿਰੰਕਾਰ ਕਰ ਕਿਰਪਾ ਜਿ ਸਾਹਿਬ ਜਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸਰੋਕ ਦੀਨ ਦਰਦ ਦੁਖ ਭੰਜਨਾ ਘਾਟ ਕਰਨਾ ਥਾਨਾਥ ਸਰਣ ਤੁਮਾਰੀ ਆਇਓ ਨਾਨਕ ਪ੍ਰਸਾਦ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨੁਖਾ ਨਾਮ ਤੇਰਾ ਸੰਗ ਸਹਾਈ ਜਹ ਮਾਹ ਪਾਇਆ ਅੰਦੂ ਜਮ ਦਰ ਤਹਿ ਕਿਉ ਨਾਮ ਸੰਗ ਤੇਰਾ ਚੱਲੈ ਜਹ ਮੁਸਕਲ ਹੋਇਆ ਦੁਪਾਰੀ ਹਰਿ ਗੁਨਾਮ ਖਨ ਮਾਹੇ ਉਦਾਰੀ ਅਨਕ ਪੁਨਹ ਚਰਨ ਕਰਤ ਨਹਿ ਤਰ ਹਰਿ ਕੋ ਨਾਮ ਕੂੜ ਪਾਪ ਪਰ ਹਰ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਵ ਸੁਖ ਨਿਰਸਰ ਸ੍ਰੇਸ਼ਟ ਪਰਾਜਾ ਦੁਖੀਆ ਹਰਿ ਕੋ ਨਾਮ ਜਪ ਤੋਏ ਸੁਖੀਆ ਲੱਖ ਕਰੋਰੀ ਬੰਧਨ ਪਰ ਹਰਿ ਕੋ ਨਾਮ ਜਪਤ ਨਿਰਸ ਤਰ ਅਨ ਕੁਮਾਰ ਰੰਗ ਤਿਖਣਾ ਬੁਝਾਵੈ ਹਰਿ ਕੋ ਨਾਮ ਜਪਤ ਆ ਗਾਵੈ ਜਿਹ ਮਾਰਗ ਹੋ ਜਾਦਾ ਅਕੇਲਾ ਤੇ ਹਰਿ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਮਾਂ ਸਦਾ ਤੇ ਆਈ ਹੈ ਨਾਨਕ ਗੁਰਮੁਖ ਪਰਮ ਗਤ ਪਾਈ ਹੈ ਛੋੜ ਨਹਿ ਕੋਟ ਲੱਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਵਿਘਨ ਜਹੈ ਸੰਘਾਰ ਹਰਿ ਕੋ ਨਾਮ ਤਤਕਾਰ ਉਧਾਰ ਅਨਕ ਜੋਨ ਜਨਮ ਮਰ ਜਾਮ ਨਾਮ ਜਪਤ ਪਾਪ ਸਰਾਮ ਹਾਵ ਮੈਲਾ ਮਲ ਕਬੁ ਨਾ ਤੋਐ ਹਰਿ ਕੋ ਨਾਮ ਕੋਟ ਪਾਪ ਹੋਵੈ ਸਨਾਮ ਜਪ ਮਨ ਰੰਗ ਨਾਨਕ ਪਾਈ ਹੈ ਸਾਧਕ ਸੰਗ ਜਿਹ ਮਾਰਗ ਕੀ ਗਨ ਜਹਿ ਨ ਕੋਸਾ ਹਰਿ ਕਾ ਨਾਮ ਊਹਾ ਸੰਤੋਸਾ ਜਿਹ ਪੈਡ ਮਹੰਦ ਗੁਬਾਰਾ ਹਰਿ ਕਾ ਨਾਮ ਸੰਗ ਜੀਆਰਾ ਜਹ ਪੰਥ ਤੇਰਾ ਕੁਨ ਸੰਜਾਨੂ ਹਰਿ ਕਾ ਨਾਮ ਤਹਨਾਰ ਪਛਾਨੂ ਜਹਿ ਮਹਾ ਪਾਇਆ ਅੰਤਬਦ ਬਹੁ ਕਾਮ ਤੇ ਹਰਿ ਕਾ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮੰਤ ਜਾ ਕਰ ਖੈ ਤਹ ਨਾਨਕ ਹਰਿ ਹਰਿ ਅੰਮ੍ਰਿਤ ਪਰ ਖੈ ਭਗਤ ਜਨਕ ਭਰਤ ਨਾਮ ਸੰਤ ਜਨਕ ਮਨ ਵਿਸਰਾਮ ਹਰਿ ਕਾ ਨਾਮ ਦਾਸ ਕੋਟ ਹਰਿ ਕੇ ਨਾਮ ਉਦਰ ਜਨ ਕੋਟ ਹਰਿ ਜਸ ਕਰਤ ਸੰਤ ਦਿਨ ਰਾਤ ਹਰਿ ਹਰਿ ਔਖ ਸਤਿ ਗੁਮਾਦ
ਹਰਿ ਜਨ ਕੈ ਹਰਿ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਮਦਾਨ ਮਨ ਤਨ ਰੰਗ ਰਤੀ ਰੰਗੀ ਕੈ ਨਾਨਕ ਜਨ ਕਾ ਬਿਰਤ ਬਵੇਕ ਹਰਿ ਕਾ ਨਾਮ ਜਨ ਕਾ ਮੁਕਤ ਜੁਗਤ ਹਰਿ ਕਾ ਨਾਮ ਜਨ ਕਾ ਤ੍ਰਵਤ ਭਗਤ ਹਰਿ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਉ ਪਰੈ ਨ ਭੰਗ ਹਰਿ ਕਾ ਨਾਮ ਜਨ ਕੀ ਵਡਿਆਈ ਹਰਿ ਕਾ ਨਾਮ ਜਨ ਸੋਭਾ ਪਾਈ ਹਰਿ ਕਾ ਨਾਮ ਜਨ ਕਾ ਭੋਗ ਜੋਗ ਹਰਿ ਨਾਮ ਜਪਤ ਕਾਸ਼ ਨਾਹਿ ਵਿਯੋਗ ਜਨ ਰਾਤਾ ਹਰਿ ਨਾਮ ਕੀ ਸੇਵਾ ਨਾਨਕ ਪੂਜਾ ਹਰਿ ਹਰਿ ਦੇਵਾ ਹਰ ਹਰ ਜਨ ਕੈ ਮਾਰਕ ਜਿਨ ਹਰ ਤਨ ਜਨ ਕੋ ਪ੍ਰਭ ਦਿਨ ਹਰ ਹਰ ਜਨ ਕਾ ਊਟ ਸਤਾਣੀ ਹਰ ਪ੍ਰਤਾਪ ਜਨ ਵਨਾ ਜਾਣੀ ਓਤ ਪੋਤ ਜਨ ਹਰ ਰਸ ਰਾਤ ਸੁਨ ਸਮਾ ਦੂ ਨਾਮ ਰਖ ਮਾਤ ਆਠ ਪਹਿਰ ਜਾਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੀ ਨਾਨਕ ਜਨ ਸੰਕੇਤ ਤਰਿ ਪਾਰ ਜਾ ਤੇ ਹੋ ਹਰ ਗੁਨਾਮ ਕਾਮ ਦੀਨ ਹਰ ਹਰ ਗੁਣ ਕਾਮ ਸਭ ਤੇ ਉਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਰਥਾ ਨਾਮ ਕੀ ਮਹਿਮਾ ਸੰਤਰਤ ਵਾਸਾ ਸੰਤ ਪ੍ਰਤਾਪ ਦੁਰਥਾ ਵਨਾਸਾ ਸੰਤ ਕਾ ਸੰਗ ਵਡ ਭਾਗੀ ਪਾਈ ਹੈ ਸੰਤ ਸੇਵਾ ਨਾਮ ਤੇ ਆਈ ਹੈ ਨਾਮ ਤੁਲ ਕਾ ਸ਼ਵਰਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ ਸਲੋਕ ਬਹੁ ਸਾਸਤਰ ਬਹੁ ਸਿਮਰਤੀ ਵੇਖ ਸਰਬ ਟੋਰ ਪੂਜ ਸੁਨਾਹਿ ਹਰਿ ਹਰਿ ਨਾਨਕ ਨਾਮ ਆਮੋ ਰਾਸ਼ਟਰਪਤੀ ਜੈ ਪ੍ਰਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਵਖਿਆ ਅਨਯੋਗ ਅਭਿਆਸ ਕਰਮ ਤ੍ਰਾਮ ਕਿਰਿਆ ਸਗ ਤਿਆਗ ਬਨ ਵਧੀ ਫਿਰ ਅਨਕ ਪ੍ਰਕਾਰ ਕੀ ਬਹੁ ਜਤਨਾ ਪੁੰਦਨ ਹੋਮੇ ਬਹੁ ਰਤਨਾ ਸਰੀਰ ਕਟਾਇ ਹੋਮੈ ਕਰ ਰਾਤੀ ਵਰਤ ਨਿਮ ਕਰੈ ਵਹ ਭਾਤੀ ਨਹਿ ਤੁਲ ਰਾਮ ਨਾਮ ਵਿਚਾਰ ਨਾਨਕ ਗੁਰੂ ਨਾਮ ਜਪਿ ਗਿਆ ਕਬਾਰ ਨਾਮ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰਥੀ ਵੈ ਗਨ ਵਾਹੇ ਹੋਮਤ ਪ੍ਰਾਣ ਕਨ ਕਾ ਸਵ ਹੈਵਰ ਭੂਮਦਾਨ ਨਿਆਵਲੀ ਕਰਮ ਕਰੈ ਬਹੁ ਆਸਨ ਜੈਨ ਵਾਰਕ ਸੰਜਮਤ ਸਾਧਨ ਨਿਮਖ ਨਿਮਕਾਰ ਸਰੀਰ ਕਟਾਵੈ ਤਾਉ ਭੀ ਹੋਮੈ ਮੈਲ ਨਾ ਜਾਵੈ ਹਰਿ ਨਾਮ ਸਮ ਸਰਕਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਕਦ ਪਾਹੀ ਮਨ ਕਾਮਨਾ ਤੀਰਥ ਦੇਹ ਛੁਟੈ ਕਰਮ ਕੁਮਾਰ ਮੰਦ ਹੋਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤੰਤ ਜਾ ਤਿਸ ਦੇਹ ਕਾਬ ਵਹ ਸਾਧਨਾ ਕਰ ਮਨ ਦੇ ਕਾਬੂ ਨਾ ਵਿਖਿਆ ਟਰੈ ਜਲ ਤੋਇ ਵਹ ਦੇਹ ਅਨੀਤ ਸੁਧ ਕਹਾ ਹੋਇ ਕਾਜੀ ਪੀਤ ਮਨ ਹਰਿ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਪਾਉ ਬਿਆ ਭੈਨਕ ਜਤਨ ਕਰ ਤ੍ਰਿਸਨਾ ਤ੍ਰਾ ਪੈ ਬੇਹ ਅਨੇਕ ਅਗਨ ਬੋਝੈ ਕੋਟਿਓ ਪਾਉ ਤਰਗਨ ਸੇਜੈ ਛੂਟ ਸਨਾਹੀ ਊਪ ਪਾਇਆਰ ਮੋਹ ਵਿਆਪ ਹਮਾਇ ਜਰ ਅਵਰ ਕਰ ਦੂ ਸਕਲ ਜਮ ਡਾ ਨਾ ਗੋਬਿੰਦ ਭਜਨ ਬਿੰਦ ਤੇਰ ਨਹੀਂ ਹੁਆ ਨਾ ਹਰਿ ਕਾ ਨਾਮ ਜਪਤ ਦੁਖ ਜਾਏ ਨਾ ਨੂੰ ਬੋਲੈ ਸਹਿਜ ਸੁਭਾਇ ਚਾਰ ਪਦਾਰਥ ਜੇ ਕੁਮਾਂਗ ਸਾਜਨ ਸੇਵਾ ਲਾਗ ਜੇ ਕੋ ਆਪ ਨੰਦ ਦੁਖ ਮਿਟਾਵੈ ਹਰਿ ਹਰਿ ਨਾਮ ਰਤਾ ਸਦਗਾਵੈ ਜੇ ਕੋ ਆਪਣੇ ਸੋਆ ਲੋਰਾ ਸਾ ਸੰਗ ਹਉਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾ ਜਨਕ ਸਰਣਿ ਪਾਰੈ ਜਿਸ ਜਨ ਕੋ ਪ੍ਰਭ ਦਸ ਪਿਆ ਸਨਾ ਨੂੰ ਤਕ ਪਰ ਬਲ ਜਾ ਸਾ ਸਗਲ ਪੁਰਖਮਾ ਪੁਰਖ ਪ੍ਰਧਾਨ ਸਾ ਸੰਗ ਜਾ ਕੋ ਮਟਿਆ ਅਭਿਮਾਨ ਆਪਸ ਕਾ ਜੋ ਜਾਣਨ ਵਿਚੈ ਸੋ ਗਣਿਆ ਸਭ ਤੇ ਉਚਾ ਜਾ ਕਾ ਮਨ ਹੋਏ ਸਗਲ ਗਰੀਨਾ ਹਰ ਹਨਾ ਦਿਨ ਘਟ ਘਟ ਜਿਨਾ ਮਨ ਆਪਣੀ ਤਿਪੁਰਾ ਮਿਟਾਨ ਆਖ ਸਗਲ ਸ੍ਰੇਸ਼ਟ ਸਾਜਨਾ ਦੂਖ ਸੁਖ ਦੂਖ ਜਨ ਸਮ ਦ੍ਰਿਸ਼ਟੇ ਤੈ ਨਾਨਕ ਪਾ ਪੂਨ ਨਹਿ ਦੇ ਪਾ ਨਿਰਧਨ ਕਉ ਧਨ ਤਿਰੋ ਨਾਉ ਨਾਉ ਨਾਉ ਤੇਰਾ ਥਾਉ ਨਿਮਾਨੀ ਕਉ ਪ੍ਰਭ ਤਿਰੁ ਮਾਨ ਸਗਲ ਘਟਾ ਕਉ ਦੇਵ ਦਾਨ ਕਰਨ ਕਰਾਵਨ ਹਾਰ ਸਵਾਮ ਸਗਲ ਘਟਾ ਕੇ ਅੰਤਰ ਜਮੇ ਆਪਣੀ ਗਾਤ ਮੇਤ ਜਨ ਹੋਪੀ ਆਪਣ ਸੰਗ ਵਾਪਰਾ ਰਾਤੀ ਤੁਮਰੀ ਉਸਤਤ ਤੁਮ ਦੇ ਹੋਏ ਨਾਨਕ ਆਵਰਣ ਜਾਂਸ ਕੋਈ ਸਰਵ ਧਰਮ ਹੈ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾ ਸੰਗ ਦੁਰਮਤ ਮਰ ਫਿਰਿਆ ਸਗਲ ਉਦਮ ਮੈਂ ਉਦਮ ਪਾਲਾ ਹਰਿ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਾ ਸੋ ਰਸਨ ਬਖਾਨੀ ਸਗਲ ਥਾਨ ਤੇ ਹੋ ਉਤਮ ਥਾਂ ਨਾਨਕ ਜੀ ਘਾਟ ਬਸ ਹਰਾਮ ਸਲੋਕ ਨਿਰਗੁਣੀ ਆਰ ਏ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਵ ਹੀ ਨਾ ਰਾਸ਼ਟਰਪਤੀ ਰਮਈ ਅਕ ਗੁੰਚੇਤ ਪ੍ਰਾਨ ਕੋ ਅਨਮੂਲ ਤੇ ਕੋ ਅੰਦਰ ਹਟਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਕਰ ਵਗਨ ਮੰਜਨ ਹੈ ਉਹ ਵਾਰਿਆ ਬੈਰ ਵਿਵਸਥ ਹੈ ਤੁਝ ਹੈ ਪਿਆਰਾ ਦੂਧ ਪਰ ਜੋਗਨ ਭੋਜਨ ਸੁਖ ਸੂਦ ਬਿਰਦ ਪਾਇਆ ਉਪਸਕ ਸੈਨਮੁਖ ਅਪਿਆਉ ਬੈਠ ਕਉ ਦੈਨ ਨਿਰਗੁਣ ਗੁਣ ਕਸ਼ਨਾ ਪੂਜੈ ਬਖਸ਼ ਦੇ ਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਵਸ ਹੈ ਸਤ ਪ੍ਰਾਤਮੀਤ ਬਨਤਾ ਸੰਗ ਹੈ ਸਹਿਨ ਜੇ ਪ੍ਰਸਾਦ ਪੀ ਵਹਿ ਸੀ ਤਰ ਜਲ ਸੁਖਦਾਇ ਪਵਨ ਪਾਪ ਕਮਲਾ ਜੇ ਪ੍ਰਸਾਦ ਭੋਗ ਹੈ ਸਭ ਰਸਾ ਸਗ ਸਮਗਰ ਸੰਗ ਸਾਥ ਵਸ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸ ਹੀ ਤਿਆਗ ਅਵਰ ਸੰਰਚਨਾ ਸੇ ਦੁਖ ਮੁਕਟੰਦ ਵਿਆਪੀ ਨਾਨਕਾ ਲਿਹੁ ਪ੍ਰਵਿਆ ਪਿਆ ਦੇ ਅੰਤ ਜੋ ਰੱਖਣ ਹਾਰ ਤੇ ਸਸਿਉ ਪ੍ਰੀਤ ਨ ਕਰਾ ਗਵੈਰ ਜਗ ਸਿਵਾ ਨਵਨਿੰਦ ਪਾਵ ਤਾ ਸਿਉ ਮੁਕਟਾ ਮਨ ਨਹਿ ਲਵ ਜੋ ਠਾਕੁਰ ਸਦ ਸਦਾ ਹਜ਼ੂਰ ਤਾ ਕੰਧ ਹੈ ਜਾਂਦ ਦੂਰੇ ਜਗ ਟਹਿਰ ਪਾਵੈ ਦੁਰਗਹ ਮਾਨ ਤਿਸ ਹੈ ਬਸਾਰ ਮੁਕਦਿਆ ਜਾਨ ਸਦਾ ਸਦਾ ਹੁਕੂਲਨ ਹਾਰ ਨਾਨਕ ਰਾਖਨਾਰ ਅਪਾਰ ਰਤਨ ਤਿਆ ਕੌਟੀ ਸੰਗਰਾ ਚੈ ਸਾ ਛੋੜ ਝੂਠ ਸੰਗ ਵਜਾ ਜੋ ਛੱਡਣਾ ਸੋ ਅਸਥਿਰ ਕਰ ਮਨ ਜੋ ਹੋ ਵਨ ਸੋ ਦੂਰ ਪੁਰਾਣੇ ਛੋੜ ਜਾ ਤਸ ਕਾ ਸਰਾਮ ਕਰੈ ਸੰਗ ਸਹਾਇ ਦੇਹ ਪਰ ਹਰ
ਚੰਦਨ ਦੀਪ ਉਤਾਰੇ ਤੋਇ ਕਰਤ ਪ੍ਰੀਤ ਪਸਮ ਸੰਗ ਪੁਜੰਦ ਕੁਮਹਿ ਪਤਤ ਵਿਕਰਾਨਾ ਨਕਾਰ ਲੇਹੁ ਪ੍ਰਭ ਦਇਆਲ ਕਰਤੂਤ ਪਸੁ ਕੁਮਾਰ ਸਜਾਤ ਰੂਪ ਉਪਚਾਰਾ ਕਰ ਦਿਨ ਰਾਤ ਬਾਹਰ ਪੀਖ ਅੰਤਰ ਮਨ ਪਾਇਆ ਸ਼ਬਦ ਸੁਨਾਹ ਕਾਸ਼ ਕਰੇ ਛੁਪਾਇਆ ਬਾਹਰ ਗਿਆਨ ਧਿਆਨ ਸਨਾ ਅੰਤਰ ਵਿਆਹ ਪੈ ਲੂਪ ਸਵੈ ਅੰਤਰ ਅਗਨ ਬਾਹਰ ਤੰ ਸਵੈ ਕਰ ਪਾਥਰ ਕੈਸੇ ਤਰਿਆ ਥਾ ਜਗ ਅੰਤਰ ਬਸੈ ਪ੍ਰਭ ਨਾਨਕ ਤੀਜਾ ਸਹਿਜ ਸਮਾਇਤ ਸੋਨਾ ਅੰਧਾ ਕਹਿ ਮਾਰਕ ਪਾਵੇ ਕਰ ਕਹਿ ਰਿ ਹੂੜ ਨੇ ਵਹਾਵੇ ਕਹੂੰ ਬੁਝਾਰ ਤੂੰ ਬੁਝਾ ਡੋਰਾ ਨ ਕਹੀਐ ਤਉ ਸਮਝਾ ਪੂਰਾ ਕਹਿ ਬਿਸਨ ਪਾਦ ਕਾਵੇ ਗੁੰਗ ਜਤਨ ਕਰੇ ਤਉ ਪੀਉ ਸੁਰ ਭੰਗ ਕਹਿ ਪਿੰਗਲ ਪਰਬਤ ਉਪਰ ਪਵਨ ਨਹੀਂ ਹੋ ਤੂੰ ਹਵਸ ਗਮਨ ਕਰਤਾ ਰੁ ਕਰੁਣਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰਾ ਸੰਗ ਸਹਿ ਸੁਹਾਵੇ ਨ ਚੀਤ ਜੋ ਬੈ ਰਾਜ ਦਸ ਪ੍ਰੀਤ ਪਰਵੈ ਕੇ ਗ੍ਰਿਹ ਭੀਤਰ ਬਸ ਆਨੰਦ ਕੀਰ ਮਾਇਆ ਰੰਗ ਰਸ ਦ੍ਰਿੜ ਕਰਮਾਨਾ ਮਨ ਪ੍ਰਤੀਤ ਕਾਲ ਲਿਆ ਬੁੜੀ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤਰੋਹ ਇਹ ਆਹੂ ਜੁਗਤ ਮਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ ਤੂੰ ਠਾਕੁਰ ਤੋਂ ਪੈਰ ਦਸ ਜੀਵ ਪਿੰਨ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਲਕ ਤੇਰੇ ਤੁਮਰੀ ਕਿਰਪਾ ਮਹਸੂਖ ਨਿਰੇ ਕੋਇ ਨਾ ਜਾਣਾ ਤੁਮਰਾ ਤੂੰ ਚੇਤ ਬੁਝਾ ਭਗਵੰਤ ਸਗਲ ਸਮਾਗਰੀ ਤੁਮਰਾ ਸੂਤਰ ਧਾਰੀ ਤੁਮ ਦੇਵ ਸਵਾਗਕਾਰੀ ਤੁਮਰੀ ਗਤਮੇਤ ਤੁਮਹੀ ਜਾਨੀ ਨਾਨਕ ਦਾਸ ਸਦਾ ਗੁਰਬਾਨੀ ਸਲੋਕ ਦੀਨ ਹਰ ਪ੍ਰਭ ਛੋਟ ਕਰਾ ਗਿਆਨ ਸਵਾਇ ਨਾਨਕ ਆਹੁ ਨਾਸੀ ਜੈ ਬਿਨ ਨਾਵੈ ਪਤ ਜੈ ਅਸ਼ਟਪਦੀ ਦਸ ਵਸਤੂ ਲੇ ਪਾਛਾ ਪਾਵੇ ਇੱਕ ਵਸਤ ਕਾਰਨ ਵੇ ਕੋਟ ਗਵਾਵੇ ਇੱਕ ਬਿਨਾ ਦੇ ਦਸ ਪੀਹੇ ਲੇ ਤਾਂ ਮੂੜਾ ਕਹੋ ਕਹਾ ਕਰੀਏ ਜੇ ਠਾਕੁਰ ਸੋਨਾ ਚਾਰਾ ਤਾਕ ਕੀ ਜੈ ਸਦ ਨਮਸਕਾਰ ਜਾ ਕਮਲ ਲਾਗੋ ਪ੍ਰਮੀਠਾ ਸਰੂ ਸੁਖ ਤਾਹੂ ਅਨੂਠਾ ਜਿਹ ਜਨ ਜੇਸ ਜਾਨ ਆਪਣਾ ਹੁਕਮ ਆਇਆ ਸਰੂ ਥੁਕ ਨਾਨਕ ਦਿਨ ਪਾਇਆ ਗਣਤ ਸਾਹੂ ਆਪਣੀ ਦੇ ਰਾਸ ਖਾਦ ਪੀਤ ਵਰਤ ਆਨੰਦ ਵਾਲਾ ਸਪਨੀ ਅਮਾਨ ਕਹਿ ਬਾਹੁਰ ਸਾਹੂ ਲੀ ਅਗਿਆਨੀ ਮਨ ਰੂਸ ਕਰੀ ਬਾਹੁਰ ਉਸ ਆਪਣੀ ਪ੍ਰਤੀਤ ਆਪ ਹੀ ਖੋਆ ਬਾਹੁਰ ਉਸਕਾ ਵਿਸ਼ਵਾਸ ਨਾ ਹੋ ਜਿਸ ਵਸ ਤਹਾ ਰੱਖੇ ਪ੍ਰਭ ਗਿਆ ਗਮਾਨਾ ਮਾਥੇ ਉਸਤੇ ਚੌਗਨ ਕਰੇ ਨੇ ਹਰ ਨਾਨਕ ਸਾਹਿਬ ਸਦਾ ਦਿਆਲ ਅਨਕ ਪੈ ਤੂੰ ਮਾਇਆ ਕੀ ਹੀਤ ਸਰਪਰਵਤ ਜਾਨਨੀਤ ਬਿਰਖ ਛਾਇਆ ਸਿਉ ਰੰਗ ਲਾਵੈ ਊਹ ਬਿਨ ਸਾਹੂ ਮਨ ਪਛਤਾਵੈ ਜੋ ਦੀ ਸਸੁ ਚਾਲ ਨਾ ਲਵਟ ਰਹੀ ਉਹ ਤਹਾਂ ਦਾ ਅੰਧਾਰ ਬਟਾਊ ਸਿਉ ਜੋ ਲਾਵੈ ਨੀਹ ਤਾ ਕਉ ਹਾਥ ਨਾਵੈ ਕੀ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਇ ਕਰ ਕਿਰਪਾ ਨਾਨਕ ਆਪ ਲੈ ਲਾਇ ਮਿਥਿਆ ਤਨ ਤਨ ਕੁਟੰਬ ਸੁਬਾਇਆ ਮਿਥਿਆ ਹੋਮ ਮਮਤਾ ਮਾਇ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਸਭ ਬਸਤਰਾ ਮਿਥਿਆ ਰੰਗ ਸੰਗਮਾਇਆ ਵੀਖ ਹਸਤਾ ਮਿਥਿਆ ਧਰੂਹ ਮੋਹ ਅਭਿਮਾਨ ਮਿਥਿਆ ਆਪ ਸੁਪਰ ਕਰਤ ਕੁਮਾਰ ਸਥਿਰ ਭਗਤ ਸਾਧ ਸਰਨ ਨਾਨਕ ਜਾਪ ਜਪ ਜੀ ਹਰ ਕਿਚਨ ਮਿਥਿਆ ਸ੍ਰਵਨ ਪਰਨੰਦਾ ਸੁਨ ਹੈ ਮਿਥਿਆ ਹਸਤ ਪਰ ਤਰਬ ਕਵਿ ਹਿਰ ਹੈ ਮਿਥਿਆ ਨੇਤਰ ਵੀਖਤ ਪਰ ਤ੍ਰਿ ਰੂਪਾਦ ਮਿਥਿਆ ਰਸਨਾ ਭੋਜਨ ਸਵਾਦ ਮਿਥਿਆ ਚਰਨ ਪਰ ਵਿਕਾਰ ਕੁਤਾ ਮਿਥਿਆ ਮਾਨ ਪਰ ਲੋਭ ਲੁਭਾਵ ਮਿਥਿਆ ਤਾਨ ਪਰ ਉਪਕਾਰ ਮਿਥਿਆ ਬਹਿਲੇ ਉਪਕਾਰ ਬਿਨ ਬੁਝ ਮਿਥਿਆ ਸਭ ਪਏ ਸਫਲ ਦੇਹ

ਸਦ ਧਿਆਈ ਗੁਰੂ ਪਾਰ ਬ੍ਰਹਮ ਪ੍ਰਭ ਜੀ ਜਪਤ ਤਰਕ ਮਨ ਪਾਵ ਹਨਨ ਪਾਤ ਸਿਧ ਕਰ ਜਾਵ ਹੰਜ ਪ੍ਰਸਾਦ ਆਰੂ ਕੰਚਨ ਦੇਹਿ ਲਿਵ ਲਾਵ ਹੋਤ ਹਰਾਮ ਸੰਦੇਹ ਜ ਪ੍ਰਸਾਦ ਤੇਰਾ ਉਲਾ ਰਹਿਮਨ ਸੁਖ ਪਾਵ ਹਰ ਹਰ ਜਹ ਗਹਿਤ ਜਿਹ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰਾ ਸਗਲ ਛਦ ਢਗ ਮਨ ਸਰਣ ਪਾਰ ਠਾਕੁਰ ਪ੍ਰਭ ਤਾਕ ਜਿਹ ਪ੍ਰਸਾਦ ਤੁਝਕੋ ਨਾ ਪਾਹੁ ਜਮਨ ਸਾਸ ਸਾ ਸਿਮਰ ਪ੍ਰਭੁ ਚ ਜਿਹ ਪ੍ਰਸਾਦ ਪਾਇ ਦੁਲਾਭ ਦੇਹ ਨਾਨ ਤਾਕ ਭਗਤ ਕਰੇ ਜਿਹ ਪ੍ਰਸਾਦ ਆਪ ਕਨ ਪਹਿਰੇ ਜਮਨ ਤੇ ਸਿਮਰਤ ਕੁਮਾਰ ਸਕੀ ਜੈ ਜਿਹ ਪ੍ਰਸਾਦ ਸਭ ਹਸਤ ਸਵਾਰ ਮਨ ਤੇ ਪ੍ਰਭੁ ਕਾਉ ਕਬਹੁ ਨਾ ਬਸਾਰ ਜਿਹ ਪ੍ਰਸਾਦ ਬਾਗ ਮਿਲਖ ਤਨਾ ਰਾਖ ਪ੍ਰਭੁ ਪ੍ਰਭ ਆਪਣੇ ਮਾਨਾ ਜਿਨ ਤੇਰੀ ਮਨ ਬਨ ਤੋਂ ਬਨਾਈ ਉਠ ਬੈਠ ਤੋ ਸਦ ਤੇ ਸਹਿ ਧਿਆਈ ਤੇ

ਬਾਹਰ ਬਾਹਰ ਅਵਤਾਰ ਅਸ਼ਟਪਦ ਸੰਤ ਕਾ ਦੁਖ ਨਾਰ ਜਾ ਕਟੈ ਸੰਤ ਕਾ ਦੁਖ ਜਮ ਦਿਨ ਛੁਟੈ ਸੰਤ ਕਾ ਦੁਖ ਨ ਸੁਖ ਸਭ ਜਾਇ ਸੰਤ ਕਾ ਦੁਖ ਨ ਨਰਕ ਮਹਿ ਪਾਇਉ ਸੰਤ ਕਾ ਦੁਖ ਨ ਮਾਤ ਹੋਇ ਮਲੀਨ ਸੰਤ ਕਾ ਦੁਖ ਨ ਸੁਭਾਦਿਹੀਨ ਸੰਤ ਕੇ ਹਤਿ ਕਰ ਰਖੈ ਨਾ ਕੋਇ ਸੰਤ ਕਾ ਦੁਖ ਸਥਾਨ ਪ੍ਰਸ਼ਟ ਹੋਇ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨੰਦਕ ਪੀ ਤਾਰਾ ਸੰਤ ਕੇ ਦੁਖ ਦੇ ਮੁਖ ਪਾਵੈ ਸੰਤਨ ਕਾ ਦੁਖਨ ਕਾਗ ਜਨਵੈ ਸੰਤਨ ਕਾ ਦੁਖਨ ਸਰਬ ਜੁਨ ਪਾਏ ਸੰਤ ਕਾ ਦੁਖਨ ਤ੍ਰਿਗਤ ਜੁਨ ਕਿਰਮਾਏ ਸੰਤਨ ਕਾ ਦੁਖ ਤ੍ਰਿਸਨਾ ਮਾ ਜਲੈ ਸੰਤ ਕਾ ਦੁਖਨ ਸਭ ਕੁਛ ਲੈ ਸੰਤ ਕਾ ਦੁਖ ਤੇਜ ਸਭ ਜਾਏ ਸੰਤ ਕਾ ਦੁਖ ਨੀਚ ਨੀਚਾਏ ਸੰਤ ਦੁਖ ਕਥਾਉ ਕੋ ਨਾਹਿ ਨਾਨਕ ਸੰਤ ਪਾਵੈ ਤਾਂ ਉਹੀ ਪੀਗਤ ਪਾਹੀ ਸੰਤ ਕਨੰਦ ਕੋ ਮਹਾਤਾਈ ਸੰਤ ਕਨੰਦ ਕੇਨ ਟਿਕਨ ਨਾਮ ਪਾਏ ਸੰਤ ਕਨੰਦ ਕੋ ਮਹਾ ਹਤਿਆਰਾ ਸੰਤ ਕਨੰਦ ਕੋ ਪਰਮੇਸ਼ਰ ਮਾਰਾ ਸੰਤ ਕਨੰਦ ਕੋ ਰਾਜ ਦੇਹੀਂ ਸੰਤ ਕਨੰਦ ਕੋ ਦੁਖਿਆਰ ਦੀਨ ਸੰਤ ਕਨੰਦ ਕਾਉ ਸਰਬ ਰੋਗ ਸੰਤ ਕਨੰਦ ਕਾ ਸਦਾ ਵਿਜੋਗ ਸੰਤ ਕੀ ਨੰਦਾ ਦੁਖ ਮਹ ਦੁਖ ਨਾਨਕ ਸੰਤ ਪਾਵੈ ਨਾ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖ ਸਦਾ ਅਪਵੇਤ ਸੰਤ ਕਾ ਦੁਖ ਕਿਸੈ ਕਾ ਨਹਿ ਮੇਤ ਸੰਤ ਕਾ ਦੁਖ ਕਾ ਉਡਾਨ ਲਾਗੈ ਸੰਤ ਕਾ ਦੁਖ ਕਾ ਸਭ ਤਿਆਗ ਸੰਤ ਕਾ ਦੁਖ ਮਹਾ ਅਹੰਕਾਰੀ ਸੰਤ ਕਾ ਦੁਖ ਸਦਾ ਬਕਾਰੀ ਸੰਤ ਕਾ ਦੁਖ ਜਨਮ ਮਰੈ ਸੰਤ ਕਾ ਦੁਖ ਹੰਸੋ ਦੇ ਟਾਰੈ ਸੰਤ ਕਾ ਦੁਖ ਕਾ ਨਹਿ ਠਾਉ ਨਾਨਕ ਸੰਤ ਪਾਵ ਤਾਂ ਲਾਇ ਮਿਲਾਇ ਸੰਤ ਕਾ ਦੁਖ ਅਦ ਬੀਜ ਤੇ ਟੂਟੈ ਸੰਤ ਕਾ ਦੁਖ ਕਦਾ ਕਾਜ ਨਾ ਪੈ ਹੁਚੈ ਸੰਤ ਕਾ ਦੁਖ ਕਾ ਉਹਦੇ ਅਨ ਪਰਮਾਈ ਸੰਤ ਕਾ ਦੁਖ ਉਜੜ ਪਾਈ ਹੈ ਸੰਤ ਕਾ ਦੁਖੀ ਅੰਤਰ ਦੇ ਥੋਥ ਹੈ ਜੋ ਸਾ ਉਸ ਬਿਨਾ ਮਿਰਤ ਗੁਲਤ ਹੈ ਸੰਤ ਕਾ ਦੁਖੀ ਕੇ ਜੜ ਕਿਸ਼ ਨਾ ਹੈ ਆਪਨ ਬੀਜ ਆਪ ਹੀ ਖਾਇ ਹੀ ਸੰਤ ਕਾ ਦੁਖੀ ਕਾ ਵਰਨ ਰੱਖਣਾ ਨਾਨਕ ਸੰਤ ਪਾਵਤ ਨਾਇ ਉਹ ਬਹਾਰ ਸੰਤ ਕਾ ਦੁਖੀ ਉਹ ਵੇਲੇ ਲਾਏ ਜਿਉਂ ਜਲ ਵੀ ਹੂਣ ਵਛਲੀ ਤੜ ਫੜਾਈ ਸੰਤ ਕਾ ਦੁਖ ਭੂਖਾ ਨਹਿ ਰਾਜੈ ਜਿਉਂ ਪਾਪ ਕੀ ਦਨ ਨਹਿ ਤਾਪ ਸੰਤ ਕਾ ਦੁਖ ਛੁਟਿਆ ਗਿਆ ਜਿਉਂ ਬੂਆੜ ਤਿਲ ਖੇਤ ਮਹਿੰਦ ਹੇਲਾ ਸੰਤ ਕਾ ਦੁਖੀ ਧਰਮ ਤੇ ਰਹਿ ਸੰਤ ਕਾ ਦੁਖ ਸਦਮਥਿਆ ਕਹਿਤ ਕਿਰਤ ਨੰਦ ਕਾ ਦੁਖੀ ਪਾਇਆ ਨਾਨਕ ਜੋ ਦੇਹ ਪਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਇ ਜਾਏ ਸੰਤ ਕਾ ਦੁਖੀ ਕਾ ਦਰਗਹ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿ ਪਾਈਆ ਸੰਤ ਕਾ ਦੁਖੀ ਨਾ ਮਾਰਿਆ ਨਾ ਜੀਵ ਆਈਆ ਸੰਤ ਕਾ ਦੁਖੀ ਕੀ ਪੂਜਾ ਨ ਆਸਾ ਸੰਤ ਕਾ ਦੁਖੀ ਚਲਾ ਨਰਾਸਾ ਸੰਤ ਕਾ ਦੁਖ ਨਾ ਦ੍ਰਿਸ਼ਟਾ ਕੋਈ ਦਹਿ ਪਾਵੈ ਦਸਾ ਕੋਈ ਹੋਏ ਪਿਆ ਕਿਰਤ ਨਾ ਬੇਟਾ ਕੋਈ ਨਾਨਕ ਜਾਣਾ ਸੱਚਾ ਹੋਏ ਸਭ ਕਰ ਦੁਖੀ ਉਹ ਕਰਨ ਯਾਰ ਸਦਾ ਸਦਾ ਦਿਸ ਨਮਸਕਾਰ ਪ੍ਰਭ ਜੀ ਉਸਤਦ ਕਰੋ ਦਿਨ ਰਾਤ ਤਿਸੇ ਤਿਆਵੈ ਸਾਸ ਗ੍ਰਹਿ ਸਭ ਕਾਸ਼ ਵਰਤਾ ਤੁਸਕਾ ਕੀ ਆ ਜੈਸਾ ਕਰਦਾ ਹੈ ਕੁਥੀਆ ਆਪਣਾ ਖੇਲਾ ਕਰਨੇ ਹਾਰ ਦੂਸਰ ਕੌਣ ਕਹੈ ਵਿਚਾਰ ਜਿਸ ਨੂੰ ਕਿਰਪਾ ਕਰਤ ਸਾਪ ਨਾਮ ਦੀ ਬੜਭਾਗੀ ਨਾਨਕ ਜਾਨ ਸੀ ਸਲੋਕ ਤਜਹ ਸਿਆਨ ਸੁਰ ਜਨ ਸਿਮਰਹੁ ਹਰ ਹਰ ਆਈ ਕਾਸ ਹਰ ਮਨ ਰੱਖ ਨਾਨਕ ਦੂਖ ਪਰਮ ਭਾਉ ਜੈ ਅਸ਼ਟਪਦੀ ਮਾਨੁਖ ਕੀ ਟੀਕ ਬ੍ਰਿਥੀ ਸਭ ਜਾਨ ਦੀਵਨ ਕਈ ਕਾ ਭਗਵਾਨ ਜਿਸ ਕਾ ਦੀ ਰਹਿ ਆਗਹਾਈ ਬਹੁਨਾ ਤਸਨ ਰਗ ਆਈ ਮਾਰਾ ਰਾਖੈ ਕੁਆਪ ਮਾਨੁਖ ਕੈ ਕਿਸ਼ਨਾ ਹਾਥ ਤੁਸਕਾ ਕੰਬੂਜ ਸੁਖ ਤੁਸਕਾ ਨਾਮ ਰਾਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਈ ਨਾਨਕ ਵਿਘਨ ਨਾ ਲਾਗ ਕੋਈ ਉਸਤਤ ਮਾਨ ਮਹਕਾਰ ਨਿਰੰਕਾਰ ਕਰ ਮਨ ਮੇਰੇ ਸਤ ਵਿਆਹ ਹਾਰ ਨਿਰਮਲ ਰਸਨ ਅਮ੍ਰਿਤ ਪੀਓ ਸਦਾ ਸੁਹੇਲਾ ਕਰ ਲਈ ਜੀਓ ਨੈ ਨਹੁ ਪੀਖ ਠਾਕੁਰ ਕਰੰਗ ਸਾ ਸੰਗ ਬਿਨ ਸਾ ਸਭ ਸੰਗ ਚਰਨ ਚਰਮ ਵੈਰ ਗੋਬਿੰਦ ਮਿਠਿ ਪਾ ਜਪਿ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾ ਨਾਨਕ ਪੂਜਨ ਮੱਥਾ ਬੁੜਪਾ ਗੀਤੀ ਜਨ ਜਗ ਮਾਹੀ ਸਦਾ ਸਦਾ ਹਰਿ ਗੁਣ ਗਾਇ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਦ ਕਨੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਹੁੰਦੀ ਸੁਖੀ ਏ ਕੋਈ ਏਕ ਏਕ ਪਛਾਣ ਏ ਧੋਤ ਕੀ ਉਹ ਸੋ ਜੀ ਜਨ ਨਾਮ ਸੰਗ ਜਿਸ ਕਮਰ ਮਾਨਿਆ ਨਾਨਕ ਤਿੰਨ ਨਿਰੰਜਨ ਜਾਨੇ ਗੁਰਪ੍ਰਸਾਦ ਆਪਣਾ ਸੋ ਜਾਇ ਤੁਸ ਜਨ ਤਰਸਨਾ ਬੋਝੈ ਸਾਧ ਸੰਗ ਹਰ ਹਰ ਜਹ ਕਹਿ ਤੂੰ ਸਰਵ ਰੋਗ ਤੀ ਉਹ ਹਰ ਜਨ ਰਹਿ ਤੂੰ ਅਨੰਦਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਣੇ ਕੂਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਆ ਜਮ ਕੀ ਪਾਸਾ ਪਾਰ ਬ੍ਰਹਮ ਜਿਸ ਮਨ ਭੂਖ ਹੈ ਨਾਨਕ ਤਿਸਹ ਨਾ ਲਾਗ ਹੈ ਦੂਖ ਜਿਸ ਕਉ ਹਰ ਭਰਾਮਨ ਚਿਤ ਸੋ ਸੰਤ ਸੋ ਹੇਲਾ ਨਹਿ ਹੁੰਦਾ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹ ਕਿਸ ਤੇ ਡਰੈ ਜੈਸਾ ਸਤ ਹੈ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀ ਜਿਆ ਗੁਰੂ ਪ੍ਰਸਾਦ ਤਾਤ ਸਾਬੂ ਜਿਆ ਜਾਵਦੀ ਖਾਉ ਤਾਪ ਸਭ ਕਿਸ ਮੂਲ ਨਾਨਕ ਸੋ ਸੂਖਮ ਸੋਇ ਅਸਥੂਲ ਨਹਿ ਕਿਸ ਜਨਮ ਨਹਿ ਕਿਸ ਮਰਿਆ ਆਪਣ ਚਲਦਾ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆ ਕਰੀ ਤਾਰੀ ਸਭ ਸ੍ਰੇਸ਼ਟ ਆਪ ਆਪ ਸਗਲ ਮਹਾਪਨ ਜੁਗਤ ਰਾਜ ਥਾ ਪਿਓ ਥਾ ਬਨਾਸੀ ਨਾਹਿ ਕਿਸ਼ਕੰਡ ਤਾਰਨ ਤਾਰਹਿ ਬ੍ਰਹਮੰਡ ਅਲਾਖਿਆ ਪੀਵ ਪੁਰਖ ਪ੍ਰਤਾਪ ਆਪ ਜਪਾਇ ਤਾ ਨਾਨਕ ਜਾਵ ਜਨ ਪ੍ਰਭ ਜਾਤਾ ਸੋ ਸੁਭਾ ਬੰਦ ਸਗਲ ਸੰਸਾਰ ਉਧਰਾਇਆ ਧਨਵੰਤ ਪ੍ਰਭ ਕੀ ਸੇਵਕ ਸਗਲ ਵਧਾਰਨ ਪ੍ਰਭ ਕੀ ਸੇਵ ਦੁਖ ਵਿਸਾਰਨ ਆਪੀ ਮੇਲ ਲੈ ਕਿਰਪਾਲ ਗੁਰ ਕਾ ਸਭ ਜਾਪੈ ਨਿਹਾਲ ਉਨਕੀ ਸੇਵਾ ਸੂਜ ਲਾਗ ਜਿਸ ਤੁਮ ਕਿਰਪਾ ਕਰਹਿ ਬਿਟ ਪਾਗ ਨਾਮ ਜਬਦ ਪਾਵ ਹੈ ਬਸਰਾਵ ਨਾਨਕ ਤਿਨ ਪੁਰਖ ਕਾਉ ਤੁਮ ਕਰਮਾਨ ਜੋ ਕਿਛ ਕਰਾਇ ਸੋ ਪ੍ਰਭ ਕਰੰਗ ਸਦਾ ਸਦਾ ਬਸਾ ਹਰ ਸੰਗ ਸਹਿਜ ਸੁਭਾਈ ਹੋਵੈ ਸੋਈ ਕਰਨ ਆਰ ਪਛਾਣਾ ਸੋਈ
ਪ੍ਰਭ ਕਾ ਕੀਆ ਜਨਮ ਈਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾ ਨ ਜਿਹ ਤੇ ਉਪਜੇ, ਤਿਸ ਮਾਹੀ ਸਮਾਈ ਹੋਏ ਸੁਖ ਨਦਾਨ, ਉਨਹੂੰ ਬਣ ਆਇਆ ਉਸ ਕੋ ਆਪ ਦੀ ਨੁਮਾਨ, ਨਾਨਕ ਪ੍ਰਭ ਜਨ ਇੱਕੋ ਜਾਨ ਸਲੋਕ ਸਰਬ ਕਲਾ ਭਾਰ, ਪੂਰ ਪ੍ਰਭ ਬਿਰਥ ਜਾਨ ਨਹਾਰ, ਜਾ ਕੇ ਸਿਮਰਨ ਮਧੁਰੀਆ ਨਾਨਕ, ਤਿਹ ਬਲ ਹਰਿ ਰਸਪਤੀ ਟੂਟੀ ਗਾਣ ਨਹਾਰ, ਗੋਪਾਲ ਸਰਬ ਜੀ ਆਪ ਪ੍ਰਤਪਾਲ, ਸਗਲ ਕੀ ਚਿੰਤਾ ਜਿਹ ਮਨ ਮਾਹੀ, ਦੇਹ ਤੇ ਬਿਰਥਾ ਕੋਈ ਨਾ ਹੀ ਮਨ ਮੀਰੇ।

ਸੰਦ ਹੋਏ ਨਾ ਮੋਹ ਹੈ ਪ੍ਰਭੂ ਜੋ ਸਕਲ ਕਟ ਸੋ ਹੈ ਧਨਵੰਦਾ ਹੋਈ ਕਿਆ ਕੋ ਕਰ ਵੈ ਜਾਂ ਸਭ ਕਿਸ਼ਤ ਕਹਿ ਦੀਆ ਦਰ ਵੈ ਤੂਰਜ ਜੇ ਕੋ ਕਹਾਵੈ ਪ੍ਰਭੂ ਕਲਾ ਬਿਨਾ ਕਹਿ ਤਾਵੈ ਜੇ ਕੋ ਹੋਏ ਵਹ ਦਾ ਤਾਰ ਤਿਸ ਦੀਨ ਹਰ ਜਨ ਗਾਵਾਰ ਜਿਸ ਗੁਰਪ੍ਰਸਾਦ ਉਟੈ ਹਉ ਰੋਗ ਨਾਨਕ ਸੋ ਜਾਂ ਸਦਾ ਰੋਗ ਜਿਉਂ ਮੰਦਰ ਕਾਵ ਥਮ ਥਮਨ ਤਿਉਂ ਗੁਰ ਕਾ ਸਬਦ ਮਨ ਹਰ ਥਮਨ ਜਿਉਂ ਪਾ ਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਹ ਤਰੈ ਜਿਉਂ ਅੰਧਕਾਰ ਜੀਵਕ ਪ੍ਰਕਾਸ਼ ਗੁਰ ਦਸਨ ਦੀ ਮਨ ਹੋਈ ਵਿਕਾਸ ਜਿਉਂ ਮਹ ਉਦਿਆਨ ਮਹਿ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਉਂ ਸੰਦਰ ਕੀ ਬਾਦਸ਼ਾਹ ਤੂੰ ਨਾਨਕ ਲੋਚਾ ਪੁਰਮਾਨ ਮੂਰਖ ਕਾਹੇ ਬਿਲ ਰਾਜੀਆ ਪ੍ਰਭ ਲਿਖ ਕਰਿਆ ਪਾਈਆ ਦੁਖ ਸੁਖ ਪ੍ਰਭ ਦੀ ਮਨ ਹਾਰ ਵਰ ਤਿਆਗ ਤੂਤ ਸਹਿਜ ਤਾਰ ਜੋ ਕਾਸ਼ ਕਰੈ ਸੋਈ ਸੰਭਾਨ ਪੂਲਾ ਕਾਹੇ ਫਿਰ ਹੈ ਜਾਨ ਕਾਨ ਵਸਤਾਈ ਤੇਰਾ ਸੰਗ ਲਵਟ ਰਹੋ ਰਾਸ ਲੋਭੀ ਪਤੰਗ ਰਾਮ ਨਾਮ ਜਪ ਫਿਰ ਦੇਵਾਂ ਨਾਨਕ ਪਾਤ ਸੇਤੀ ਕਰ ਜਾਹਿ ਜਿਸ ਵਖਰ ਕੋ ਲੈ ਤੂੰ ਆਇਆ ਰਾਮ ਨਾਮ ਸਾਧਨ ਕਰ ਪਾਇਆ ਤਾਜ ਅਭਮਾਨ ਲਿਖੁ ਮਨ ਮੂਲ ਰਾਮ ਨਾਮ ਹਿਰਦੇ ਮਹਿ ਤੋ ਲਾਦ ਕੇ ਵਸੰਤ ਹੈ ਸੰਗ ਚਾਲ ਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਈ ਮੁਖ ਪੂਜਨ ਹਰ ਦਰਗ ਹੈ ਸੋਇ ਵਾ ਪਾਰ ਬਿਰਲਾ ਵਾ ਪਰ ਨਾਨਕ ਤਾ ਕਹਿ ਸਤਬਲ ਹਰ ਚਰਨ ਸਾਧ ਕੇ ਤੋਏ ਧੋਏ ਪੀਓ ਅਰ ਪ੍ਰਸਾਦ ਕੋ ਆਪਣਾ ਜੀਉ ਸਾਧਗ ਤੂਰ ਕਰਹੁ ਸਨਾ ਸਾਧੂ ਪਰ ਜਾਈਆ ਕਰੋ ਬਾਨ ਸਾਧ ਸੇਵਾ ਵਟ ਭਾਗੀ ਭਾਗ ਸਾਧ ਸੰਹਾਰ ਕੀਰਤਨ ਗਾਈ ਆਨਕ ਵਿਘਨ ਦੇ ਸਾਧੂ ਰਾਖੈ ਹਰ ਗੁਣ ਗਾਇ ਅੰਮ੍ਰਿਤ ਰਾਹ ਚਾਖ ਓਟ ਗਹੀ ਸੰਤ ਹੈ ਦਰ ਆਇਆ ਸਰਵ ਸੁਖ ਨਾਨਕ ਤਿਹ ਪਾਇਆ ਮ੍ਰਿਤ ਕਉ ਜੀਵਲ ਨਰ ਭੁਖ ਕਉ ਦੇਵਤ ਆਧਾਰ ਸਰਵਨ ਧਾਂ ਜਾ ਕੇ ਦ੍ਰਿਸ਼ਟੀ ਮਹਿ ਪ੍ਰਭੁ ਲਿਖ ਕਾ ਲਹਿ ਨਾ ਪਾਹੀ ਸਭ ਕਿਸ ਦਿਸ ਕਹੁ ਕਰਨ ਜੋਗ ਤਿਸ ਬਿਨਾ ਦੂਸਰਵਾ ਨ ਹੋਕ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਦੀ ਕੁਝ ਨਿਰਮਲ ਕਰਣੀ ਕਰ ਕਿਰਪਾ ਜਿਸ ਕੋ ਨਾਮ ਦੀ ਆਨੰਦ ਸੋ ਜਾ ਨਿਰਮਲ ਥੀ ਆ ਜਾ ਕਾ ਮਾਨ ਗੁਰ ਕੀ ਪ੍ਰਤੀਤ ਤਿਸ ਜਨ ਹਰ ਪ੍ਰਭ ਚੀਤ ਭਗਤ ਭਗਤ ਸੁਣਿਆ ਤਿਸ ਰੋ ਜਾ ਕੋ ਹਿਰਦੈ ਕੁਹੇ ਸਾਜ ਕਰਨ ਸਾਜ ਦਾ ਗ੍ਰਹਿ ਸਾਜ ਹਿਰਦੈ ਸਤਮੁਖ ਗਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸਚ ਵਰਤ ਸਾਚਾ ਪਾ ਸਾਰੂ ਪਾਰ ਬ੍ਰਹਮ ਜਨ ਸਚ ਕਰ ਜਾ ਨਾਨਕ ਸੋ ਜਾਨ ਸਚ ਸਮਤ ਸਲੋਕ ਰੂਪ ਨਾਰੀ ਨਰੰਕਿਸ਼ ਤ੍ਰੇਹੋ ਗੁਣ ਤੇ ਪ੍ਰਭਿਨ ਤਿਸ ਬੁਝਾਈ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸ਼ ਬ੍ਰਹਮਾਨ ਮਹਾਰਾਗ ਮਾਨੁਖ ਕੀ ਤੂ ਪ੍ਰੀ ਤਿਆਗ ਦਿਸਦੇ ਪਰ ਨਾ ਕਿਸ਼ ਕੋਏ ਸਰਬ ਨਿਰੰਤਰੀ ਕੋ ਸੋਇਆ ਬਿਨਾ ਪਿਤਾ

ਸਭ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋ ਯੋਗ, ਹਰਨ ਪਰਨ ਜਾ ਕਨੀ ਤ੍ਰਿਪੁਰ, ਇਸ ਕਾ ਮੰਤਰ ਨਾ ਜਾਣ ਹੋਰ, ਅਨੰਦ ਰੂਪ ਮੰਗਲ ਸਾਧ ਜਾ ਕੈ, ਸਰਬ ਦੁਖ ਸੁਨੀ ਅਹਿ ਕਰ ਦਾ ਕੈ, ਰਾਜ ਮਹਿ ਰਾਜ ਯੋਗ ਮਹਿ ਜੋਗੀ, ਤਾਪ ਮਹਿ ਤਪੀ, ਸਰਗ੍ਰਸਤ ਮਹਿ ਭੋਗੀ, ਤਿਆਈ ਤਿਆਈ ਭਗਤਾ ਸੁਖ ਪਾਇ ਨਾਨਕ, ਦੇਹ ਪੁਰਖਾ ਕਿਰਿਆ ਅੰਤ ਨਾ ਪਾਇ, ਜਾ ਕੀ ਲੀਲਾ ਕੀ ਮੇਤ, ਨਾਹ ਸਕਲ ਦੇਵ ਹਾਰਿਆ ਵਗਾਹਿ, ਪਿਤਾ ਕਾ ਜਨਮ ਕੀ ਜਾਣਾ ਪੂਤ, ਸਕਲ ਪੁਰਖ ਆਪਣਾ ਸੂਤ, ਸੁਮਾਇਤ ਗਿਆਨ ਧਿਆਨ, ਜਿਨ ਦੇ ਜਾਂਦਾ ਸੁਨਾਮ ਧਿਆਵਹਿ, ਸੇ ਦੇਹ ਗੁਣ ਮਹਿ ਜਗ ਪਰਮਾਈ, ਜਨਮ ਮਾਰਾ ਫਿਰਾਵਾ ਜਾਈ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕਰੰਗ, ਨਾਨਾ ਪੀਹ ਕਰਾਈ ਕਰੰਗ, ਨਾਨਾ ਵੇਦ ਕੀਨੋ ਵਿਸਥਾਰ,

ਨਾਮ ਕਿ ਧਾਰੀਪੁਰੀਆ ਸਾਹਿਬ ਪਵਨ ਨਾਮ ਕਸੰਗ ਉਧਰੇ ਸੰਸਰਾਵਨ ਕਰ ਕਿਰਪਾ ਜਸਾਪਨਾ ਨਾਮ ਲਾਇ ਨਾਮ ਚੌਥੀ ਪਾਦ ਮਹ ਸੋ ਜਨਗਤ ਪਾਇ ਰੂਪ ਸਤ ਜਗ ਸਤਿ ਸਨਪੁਰ ਸਾਧ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਗ ਬਾਣ ਸਤ ਪੁਰਖ ਸਾਹਿਬ ਮਹਿ ਸਮਾਨ ਸਤ ਕਰਮ ਜਾਗ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਸਤ ਕਰਣੀ ਨਿਰਮਲ ਨਿਰਮਲੀ ਜਿਸ ਬੁਝਾਈ ਇਸ ਹੈ ਸਭ ਪਰੇ ਸਾਧਨਾ ਪ੍ਰਭ ਕਰ ਸਕਦਾ ਵਿਸਵਾਸ ਸਾਧ ਨਾਨਕ ਗੁਰੂ ਦੇ ਪਾਈ ਸਾਧ ਭਜਨ ਸਾਧ ਉਪਦੀ ਸਾਧ ਦੀ ਜਨ ਜਾਗਰ ਦਾ ਪ੍ਰਵੇਸ਼ ਸਾਧ ਨਿਰਤ ਪੂਜਾ ਜੀ ਕੂਏ ਨਾਮ ਜਪਤ ਤਾਗਿਆ ਤੋ ਆਪ ਸਾਧ ਕੀਆ ਸਭ ਸਾਧੁ ਆਪ ਜਾਨ ਆਪਣੀ ਵਿਅਤ ਗਾਤੇ ਜਿਸ ਕੀ ਸ੍ਰੇਸ਼ਟ ਸੋ ਕਾਰਨ ਹਾਰ ਵਨ ਪੂਜ ਕਰਤ ਵਿਚਾਰ ਕਰਦੀ ਕਿ ਮੇਤ ਨਾ ਜਾਨ ਕੀਆ ਨਾਨਕ ਜੋ ਦੇਹ ਪਾਵੈ ਸੋ ਵਰਤੀ ਆ ਬਿਸਮਨ ਬਿਸਮ ਪੈ ਬਿਸਮਾਦ ਜਿਨ ਪੂਜਿਆ ਹੈ ਸਵਾਦ ਪ੍ਰਭ ਕਰ ਅੰਗ ਰਾਚ ਜਨ ਰਹੀ ਗੁਰ ਕਾ ਬਚਨ ਪਦਾਰਥ ਲਹਿ ਉਏ ਦਾਤੀ ਦੁਕਟ ਨਾਰ ਜਗ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋੜ ਭਾਗੀ ਜਨ ਕਾ ਸੰਗੀ ਕਲੇਵ ਲਾਗੀ ਗੁਣ ਗੋਬਿਦ ਕੀਰਤਨ ਜਨ ਗਾਵੈ ਗੁਰੂ ਪ੍ਰਸਾਦ ਨਾਨਕ ਫਲ ਪਾਵੈ ਸਲੋਕਾਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਕੋਸੀ ਪੀ ਸਚ ਅਸ਼ਟਪਦੀ ਚਰਨ ਸਾਧ ਸਤ ਪ੍ਰਸੰਨ ਹਰ ਪੂਜਾ ਸਾਧ ਸਤ ਸੇ ਉਦਾਰ ਦਰਸ਼ਨ ਸਤ ਸਤ ਬਿਖ ਨਾਰ ਨਾਮ ਸਤ ਸਤ ਯਵਨ ਹਾਰ ਅਵ ਸਤ ਸਤ ਸਤਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭ ਭਗਤਾ ਸੁਰ ਸਤ ਸਤ ਜਸਵਨ ਤਵ ਜਨਾਨਕ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਹਿਤਾ ਜਨਮਾਨਿਆ ਕਰਨ ਕਰਮ ਦਿਨ ਮੂਰ ਪਛਾਣ ਜਾ ਕਰਦਾ ਵਿਸਵਾਸ ਪ੍ਰਭਾ ਤਤ ਗਿਆਨ ਤੇ ਮਨ ਪ੍ਰਗਟਾ ਪੈ ਤੀ ਨਿਰਭਾਵ ਹੋਏ ਬਸਾਨ ਜਿਸ ਦੇ ਉਪਜਾ ਤੇ ਹਮਾਇਸ ਮਨ ਬਸ ਮਾਹਲੇ ਬਸ ਕਢਾਈ ਤਾ ਕਉ ਭੀਨ ਨ ਕਹਿਣਾ ਜਾਈ ਬੂਜੈ ਬੂਜਨ ਹਰ ਬਬੀਕ ਨਾਰਾਇਣ ਮਿਲੇ ਨਾਨਕ ਇੱਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣਾ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਉਪਰਾ ਪਾਲਨ ਹਰ ਸੇਵਕ ਰਖ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਧਾਰ ਨਾਨਕ ਸੋ ਸੇਵਕ ਸਾਸ ਸਾਸ ਸੰਵਾਰ ਆਪਣੇ ਜਨ ਕਾ ਪਰਦਾ ਟਾਕ ਆਪਣੇ ਸੇਵਕ ਸਰਬ ਰਾਖ ਆਪਣੇ ਦਾਖ ਦੀ ਵਡਾਈ ਆਪਣੇ ਸੇਵਕ ਨਾ ਜਪਾਈ ਆਪਣੇ ਸੇਵਕ ਆਪ ਪਾਤ ਰਾਖਿਆ ਤਾਂ ਕਿ ਆਤਮਿਕ ਗੁਣਾ ਲਾਖਾਇ ਪ੍ਰਭ ਸੇਵਕ ਕਾ ਕੂ ਨਾ ਪਾ ਹੂਜੈ ਪ੍ਰਭ ਸੇਵਕ ਉੱਚਦੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਹਿ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰਾਖੈ ਪਸਮ ਕਰੈ ਲਸਕਰ ਗੁਲਾਖ ਜਖਾ ਸਾਸਨ ਕਰ ਦਵ ਦਗ ਰਾਖ ਦੀ ਕਰ ਹਾਥ ਮਾਨਸ ਜਤਨ ਕਰਤ ਬਹੁ ਪਾਦ ਤੁਸਕੀ ਕਰਤ ਵਿਰਥ ਜਾਤ ਮਾਰਾ ਨਾ ਰੱਖ ਵਨ ਕੋਈ ਸਰਬ ਜੀਆਂ ਕਰ ਰੱਖ ਸੋਈ ਕਹ ਸੋ ਜੋ ਕਰ ਹੀਰੇ ਪ੍ਰਾਣ ਜਪਨਾ ਨੂੰ ਪ੍ਰਭ ਲੱਖ ਵਡਾਣੀ ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਹੁਮਾ ਤੰਤਰ

ਹਰ ਗੁਣ ਗਾਵਸਤ ਪਦੀ ਸਾਧ ਗੁਰ ਸਿੱਖ ਕਰਾ ਪ੍ਰਤਪਾਰ ਸੇਵਕ ਗੁਰ ਸਦਾ ਦਇਆਲ ਸਿੱਖ ਜੀ ਗੌਰ ਦੁਰਮਤ ਮਨ ਹੈਰਾ ਗੁਰਬਚਨ ਹਰ ਨਾਮ ਉਚਰਾ ਸਤਿਗੁਰ ਸਿੱਖ ਬੰਧਨ ਕਾਟ ਹੈ ਗੁਰ ਕਸੇ ਕੁਪਕਾਰ ਦੇ ਆਟ ਹੈ ਸਤਿਗੁਰ ਸਿੱਖ ਕਉ ਨਾਮ ਦਾਂਦੀ ਗੁਰ ਕਸੇ ਗੁਰ ਪਾਗੀ ਹੀ ਸਤਿਗੁਰ ਸਿੱਖ ਹਰਤ ਭਲਤ ਸਵਾਰ ਨਾਨਕ ਸਤਿਗੁਰ ਸਿੱਖ ਕਉ ਜੀ ਅਨਾਥ ਸੰਹਾਰ ਹੈ ਗੁਰ ਕੈ ਗ੍ਰਿਹ ਸੇਵਕ

ਸਕੋਤ ਪ੍ਰਭ ਸਵਾਮੀ ਆਪਣੀ ਕਿਰਪਾ ਚ ਸਭ ਗ੍ਰਹਿ ਨਾਰਨ ਸੋ ਸੇਵਕਾ ਗੁਰ ਕੀ ਮਾਤਾ ਜੀ ਵੀ ਸਭ ਸਵੈ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਨ ਸੋ ਸਾਧ ਗੁਰ ਜਿਸ ਰਦਾ ਹਰ ਨਾਵਨ ਕੁਬਾਰ ਗੁਰ ਕਾ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਅਠ ਪਹਿਰ ਉਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਅਪਾਰ ਬ੍ਰਹਮ ਜੀ ਕਹਿਆ ਨਹੀਂ ਕਹਿ ਪਰਮ ਸਹਿਸ ਸਿਆਨ ਪਲਾਇਆ ਨਾ ਜਾਈਆ ਨਾਨ ਕਹਿ ਗੁਰਬੁੜ ਪਾਗੀ ਪਾਈਆ ਸਫਲ ਦਰਸ਼ਨ ਪੀਖਤ ਉਪਨੀਤ ਪਰਸਤ ਚਰਨ ਕਾਦ ਨਿਰਮਲ ਜੀਤ ਬੀੜ ਸੰਗ ਰਾਮ ਕੁਨ ਕਵਿ ਪਾਰ ਬ੍ਰਹਮ ਕੀ ਦਰ ਗਹਿ ਕਵਿ ਸੁਨ ਕਰ ਵਚਨ ਕਰਨ ਆਇਆ ਗਹਿ ਨੀਵਾ ਸੰਤੁਖ ਹਤਮ ਪਤੀ ਆਇ ਨੇ ਪੂਰਾ ਗੁਰਾ ਖਿਆ ਜਾਗ ਮੰਤਰ ਅੰਮ੍ਰਿਤ ਦ੍ਰਿਸ਼ਟ ਪੀਖਾ ਵਿ ਸੰਤ ਗੁਣ ਬੇਅੰਤ ਕਿਵੇਂ ਤਹਿ ਪਾਏ ਨਾਨਕ ਜਿਹ ਪਾਵਤ ਸਲਾਈ ਮਿਲਾਈ ਜਿਹ ਬਾਈਕ ਉਸਤਤ ਅਨੇਕ ਸਤਿਪੁਰਖ ਪੂਰਨ ਬਵੀਕ ਕਹ ਪੂਰਨਾ ਬਹੁਚਤ ਪ੍ਰਾਣੀ ਅਗਵੈ ਗੋਚਰ ਪਰਮ ਨਿਰਵਾਣੀ ਨਿਰਾਹਾ ਨਿਰਵੈਰ ਸੁਖਦਾਇਤਾ ਕੀ ਕਿਉਂ ਕਹਿਣਾ ਨਾ ਪਾਈ ਅਨੁਕ ਭਗਤ ਬੰਧਨ ਨਿਯਤ ਕਰੈ ਚਰਨ ਕਮਨ ਹਿਰਦਾ ਸਿਮਰੈ ਸਤਿਪੁਰ ਹਰਿ ਸਤਿਗੁਰ ਬਿਨ ਨਾਨਕ ਜਿਹ ਪ੍ਰਸਾਦ ਸਪ੍ਰਭ ਜਪਨੇ ਹੋ ਹਰ ਰਾਸ ਪਾਵੈ ਜਨ ਕੋਇ ਅੰਮ੍ਰਿਤ ਪੀਵਾ ਅੰਮ੍ਰਿਤ ਸੋਇ ਉਸ ਪੁਰਖ ਕਾ ਨਾਹੀਂ ਕਦੇ ਵਿਨਾਸ ਜਾ ਕਮਨ ਪ੍ਰਗਟ ਗੁੰਦਾ ਸਾਠ ਪਹਿਰ ਹਰ ਕਾ ਨਾਮ ਲੀ ਸਹਿ ਜਪਦੀ ਸੇਵਕ ਦੀ ਮੋਹ ਮਾਇਆ ਕਸੰਗ ਨਾਲ ਮਨ ਮਾ ਰਾਖਾ ਹਰ ਹਰੀਕ ਅੰਧਕਾਰ ਦੀਪਕ ਪ੍ਰਕਾਸ਼ੀ ਨਾਨਕ ਪਰਮ ਮੋਹ ਦੁਖ ਤਹਿਤੀ ਨਾਸੇ ਤਬਦ ਮਾਹੇ ਠਾਂਡ ਵਰਤੈ ਅੰਧ ਪੈ ਦੁਖ ਨਾਠੇ ਪਾਏ ਜਨ ਬਨ ਕੇ ਮਿਟ ਜਾਂਦੇ ਸੀ ਸਾਧੁ ਪੂਰਨ ਬਦੀ ਸੀ ਪਾਉ ਚੂਕਾ ਨਿਰਪਾਉ ਹੋਏ ਬਸ ਸਗਰ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਦਾ ਸਾਧ ਸੰਗ ਜਾਪ ਨਾਮ ਮੁਰਾਰਿਤ ਪਾਈ ਚੁਕੇ ਪ੍ਰਾਮ ਕਵਨ ਸੋ ਨਾਨਕ ਹਰ ਹਰ ਜਾ ਸਰਵ ਨਿਰਗੁਣ ਆਵ ਸਰਗੁਣ ਪਿਯੋਸ਼ ਕਰਾ ਤਾਰ ਜਨ ਸਗਰੇ ਮੋਹੀ ਆਪਣੇ ਚਰਤ ਪ੍ਰਭਾਵ ਬਨਾਏ ਆਪਣੀ ਕੀਮਤੇ ਆਪੇ ਪਾਏ ਹਰ ਬਿਨ ਦੂਜਾ ਨਾਹੀਂ ਪੋਏ ਸਰਵ ਨਿਰੰਤਰੀ ਕੋ ਸੁਯੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧਕ ਸੰਗ ਰਾਚ ਰਚਨਾ ਆਪਣੀ ਕਲ ਧਾਰੀ ਅਨਕ ਬੈ ਨਾਨਕ ਬਲਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਰੀ ਸ਼ਾਰ ਹਰ ਹਨਮ ਕਮਾ ਬਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰ ਵਿਚਾਰੀ ਸਮਨਾ ਮੈਂ ਆਧਾਰ ਅਵਰ ਉਪਾਵ ਸਮੀਤ ਬੇਸਾਰ ਜਨ ਕਮਲ ਰੇਤ ਮਹਰ ਤਾਰ ਹੋ ਕਰਨ ਕਾਰਨ ਸੁਪ੍ਰਭ ਸੁਮਰਾ ਦ੍ਰਿੜ ਕਰ ਗਹ ਹੋ ਨਾ ਮਾਰਵਾਤ ਇਹੋ ਧਨ ਸੰਚਹ ਹੋ ਵਹ ਭਗਵੰਤ ਸੰਤ ਜਨਕ ਨਿਰਮਲਵੰਤੀ ਕਾ ਸਰਾਖ ਮਨ ਵਾਹਿ ਸਰਬ ਰੋਗ ਨਾਰਿ ਮਿਟ ਜਾਹਿ ਜਿਹ ਧਨ ਕਉ ਚਾਰ ਕੁੰਟ ਉਠ ਤਾਵਹਿ ਸੋ ਧਨ ਹਰ ਸੇਵਾ ਦੀ ਪਾਵਹਿ ਜਿਸ ਸੁਖ ਕਉ ਨਿਤ ਬਾਂਛਾ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਹ ਸੋਭਾ ਕਉ ਕਰਹਿ ਭਰੀ ਕਰਨ ਸਾ ਸੋਭਾ ਬਜ ਹਰ ਕੀ ਸਰਣੀ ਅਨਕੋ ਪਾਵੀ ਰੋਗ ਨ ਜਾਈ ਰੋਗ ਮਿਟ ਹਰਵ ਖਦਲਾਈ ਸਰਵ ਨਿਧਾਨ ਮਹਾਨਾਮ ਨਿਧਾਨ ਜਪਨਾਨ ਤਰਗ ਪ੍ਰਵਾਨ ਮਨ

ਸਾਚਾ ਜਨਮ ਮਰੈ ਸੁਖਾ ਚੁਕਾਚਾ ਆਵਾਗਮਨ ਮਿਟੈ ਪ੍ਰਭ ਸੀਵ ਆਪ ਤਿਆਗ ਸਰਮ ਗੁਰ ਦੀਵ ਇਉਂ ਰਤਨ ਜਨਮ ਕਾਇ ਹੋਇ ਵਧਾਰ ਹਰਿ ਹਰਿ ਸਿਮਰ ਪ੍ਰਾਣੇ ਆਧਾਰ ਜਨ ਕਾ ਪਾਵਨ ਛੁਟ ਨਾਰਿ ਸਿਮਰਤ ਸਾਸਤ ਵੇਦ ਵਿਚਾਰੀ ਹਰਿ ਕੀ ਭਗਤ ਕਰਹੁ ਮਨ ਲਾਇ ਮਨ ਬੰਛਤ ਨਾਨੁ ਫਲ ਪਾਇ ਸੰਗਨ ਚਾਲਸ ਤਿਅ ਰਤਨ ਤੂੰ ਕਿਆ ਲਪਟਾਵੈ ਮੂਰਖ ਮਰਾ ਸੁਤਮੀਤ ਗੁਟਾਂ ਵਰ ਬੰਤਾਯੰਤੇ ਕਹੁ ਤੁਮ ਕਮ ਸਨਾਥ ਰਾਜ ਰੰਗ ਵੈ ਵਿਸਤਾਰਯੰਤੇ ਕਹੁ ਕਮ ਛੁਟਕਾਰਾਸ ਹਸਤੇ ਰਾਥ ਅਸਵਰ ਝੂਠਾ ਡੰਫ ਹੈ ਝੂਠ ਪਾ ਸਾਰੇ ਜਿੰਦੀ ਤਿਹ ਬੁਝੈ ਨਾ ਵਿਗਨ ਨਾ ਵਿਸਾ ਨਾ ਪੁਛਤਾ ਨਾ ਗੁਰ ਕੀ ਬਾਤ ਤੂੰ ਲਿਖੇ ਆਨ ਭਗਤ ਬਿਨਾ ਬਾ ਡੂਬੇ ਸਿਆਨ ਹਰ ਕੀ ਭਗਤ ਕਰ ਮਨ ਮੀਤ ਨਿਰਮਲ ਤੁਮਾਰੋ ਚੀਤ ਚਰਨ ਕਮਲ ਰਾਖ ਮਨ ਮਾਹੀ ਜਨ ਜਨ ਕੀ ਕਿਲ ਵਿਖ ਜਾਹੀ ਆਪ ਜਪ ਹੋਵਰਾ ਨਾਮ ਜੋ ਪਾਵ ਸੁਨਤ ਕਹਿਤ ਰਹਿਤ ਗਾਤ ਪਾਵ ਸਾਰ ਪੂਤ ਸਤਾ ਗੁਨਾਮ ਸਹਿ ਸੁਭਾਈ ਨਨ ਗੁਣ ਗਾਵ ਗੁਣ ਗਾਵਤ ਤਿਰੀ ਉਤਰ ਸਮੈੜ ਬਿੰਸ ਜੈ ਹੋਮੈ ਬਿਹਵੈਲ ਉਹੇ ਆਚਿੰਦ ਵਸ ਹੈ ਸੁਖ ਨਾਲ ਸਾਸ ਕਰਾਸ ਹਰਨਾਮ ਸੰਭਾਲ ਛੱਡ ਸਿਆਨ ਸਕਦੀ ਮਨਾ ਸਾਸੰਗ ਪਾਵ ਸਾਜ ਦਨਾ ਹਰ ਗੁੰਜੀ ਸੰਚ ਕਰ ਵਿਆਹ ਹਾਰੀ ਹਰ ਸੁਖਦਰ ਗਜਾਕਾਰ ਸਰਬ ਨਿਰੰਤਰੀ ਕੁਦੀਖ ਕਹੁ ਨਾਨਕ ਜਾ ਕੇ ਮਸਤਕ ਲੀਖੇ ਕੁਜਾ ਵੀ ਕੁਸਲ ਆਹੀ ਸਿਮਰੀ ਕੁਮਨ ਆਹੀ ਕਸਕੇ ਗੁਣ ਗਾਵ ਅਨੰਤ ਮੰਤਨ ਜਾ ਵੀ ਭਗਵਾਨ ਦੀ ਕੁਈ ਕਈ ਹਰਿ ਆਪ ਪੂਰਨ ਪੂਰਹਿ ਪ੍ਰਭ ਆਪ ਅਨਕ ਵਿਸਥਾਰੀ ਕਿ ਪੈ ਅਰਾਧ ਪਰਾਛਤ ਗਏ ਮੰਤਨ ਅੰਤਰੀ ਪ੍ਰਭ ਰਤ ਗੁਰੂ ਪ੍ਰਸਾਦ ਨਾਨਕ ਇੱਕ ਜਾਤ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨ ਆਈ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚ ਜਨ ਜਾਚ ਪ੍ਰਭ ਦਾਨ ਕਰ ਕਿਰਪਾ ਦੀ ਵਹ ਹਰਨਾਮ ਸਾਜਨ ਕੀ ਮਾਂਗਾ ਧੂਰ ਪਾਰ ਬ੍ਰਹਮ ਸਰਦਾ ਪੂਰ

ਪਾਈ ਕਿਨਮ ਹਰ ਗਿਵਨ ਗਾਏ ਅਨਕਰਾਜ ਭੋਗ ਵਡੇ ਆਏ ਹਰ ਕਿਨਮ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਾਪਤੀ ਹਰ ਹਨਜੀਤ ਭਲੀ ਸੋ ਕਰਣੀ ਸੋ ਬਾਤ ਨਵੰਤ ਹਿਰਦਾ ਵਸੇ ਪੂਰਨ ਗੁਰਬੰਤ ਸਾਧ ਸੰਗ ਪ੍ਰਾਪਤੀ ਹੁਣ ਵੈ ਸਰਵ ਸੁਖਨਾਨ ਪ੍ਰਕਾਸ਼ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣੇ ਕੀਆ ਨਾਨਕਾ ਪ੍ਰਿਹੀ ਫਿਰ ਜਾਪ ਅਸ਼ਟਪਤੀ ਜਬ ਅਕਾਰ ਇਹ ਕਾਸ਼ ਨਾਮ ਦ੍ਰਿਸ਼ਟੀਤਾ

ਕਹੋ ਕਿਸੈ ਵਿਆਪਤ ਜਬ ਆਪਣਾ ਆਪ ਆਪਾਰ ਬ੍ਰਹਮ ਤਾ ਮੋਹ ਕਹ ਗਹੋਤ ਪਰਮਾਪਨ ਖੇਲਾ ਵਰਤੀ ਜਾ ਨਾਨਕ ਕਰਨ ਹਾਰਨਾ ਦੂਜਾ ਜਮ ਹੋਤ ਪ੍ਰਭ ਕੇਵਲ ਤਨ ਤਾ ਬੰਧ ਮੁਕਤ ਕਹੋ ਕਿਸ ਕੋ ਕਨ ਜਾਵੀ ਕਹ ਹਰ ਅਗਮ ਅਪਾਰ ਤਬ ਨਰਕ ਸੁਰਗ ਕਹ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਈ ਤਬ ਸਿਵ ਸਕਤ ਕਹ ਹੋ ਕੇ ਤਠਾਈ ਜਬ ਆਪ ਆਪ ਆਪਣੇ ਜੋ ਤਰ ਤਬ ਕੌਣ ਨਿਡਰ ਕੌਣ ਕਾ ਡਰ ਆਪਨ ਚਲ ਤਾਪ ਕਰਨ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਨਾਸੀ ਸੁਖਾਪਨਾਸਨ ਤਹ ਜਨਮ ਮਰਨ ਕਹੋ ਕਹ ਬਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕਿਤਰਾ ਕਹੋ ਹੋ ਕੇ ਸੋਏ ਜੈਬ ਅਵਗਤ ਅਗੋਚਰ ਪ੍ਰਭੀ ਕਤਵ ਚਿਤ੍ਰਗੁਪਤ ਕੇਸ ਪੂਛਤ ਲਿਖੇ ਜਮਨਾਥ ਨਿਰੰਜਨ ਅਗੋਚਰ ਅਗਾਦਿ ਤਵ ਕਮ ਛੁਟੇ ਕਨ ਬੰਧਨ ਵਾਧਿ ਆਪਣਾ ਪਾਪ ਅਚਰਜਾ ਨਾਨਕ ਆਪਨ ਰੂਪ ਆਪ ਹੀ ਅਪਰਜਾ ਜਹ ਨਿਰਮਲ ਪੁਰਖ ਪ੍ਰਭਾ ਦੂਤਾ

ਮਾਵ ਤਹ ਕਿਸੈ ਭੂਖ ਦ੍ਰਵਤਾ ਕਨ ਕਰਾਵਨ ਕਰਨ ਆਰਿਸ ਕਹਿ ਨਾਨਕ ਕਰਤੀ ਕਾ ਨਾਹ ਸੁਮਾਰਵਨ ਸਰਬ ਕਰਾਯਾ ਪਹਿ ਪ੍ਰਵੀਨ ਤਹ ਬੀਦ ਕਤੀਬ ਕਹ ਕੁਚੀਨ ਜਬ ਆਪਣਾ ਕਹ ਵਿਚਾਰ ਜਹਾਪਨੂਚਾਪਨਾਰਾ ਤਹ ਕੌਣ ਠਾਕੁਰ ਕੌਣ ਕਹੀ ਅਚੇਰ ਬਿਸਮਨ ਬਿਸਮਰੇ ਬਿਸਮਾ ਨਾਨਕ ਅਪਨੀ ਗਾਤ ਜਾਨ ਆਪ ਜਹਾਂ ਛਲ ਸ਼ੀਦ ਪੀਤ ਸਮਾਇਆ ਊਹ ਕਿਸਹ ਵਿਆਪਤ ਮਾਇਆ ਉਸਕੋ ਆਪ ਆਦੀਸ ਤਿਹੁ ਗੁਣ ਕਾ ਨਾਹੀ ਪ੍ਰਵੇਸ਼ ਜਹ ਇਕ ਏਕ ਏਕ ਭਗਵੰਤਾ ਤਹ ਕੌਣ ਚਿੰਤ ਕਹਿਲਾਕ ਚਿੰਤਾ ਜਹਾਂ ਆਪਣਾ ਆਪ ਆਪਤੀ ਅਰ ਤਹ ਕੌਣ ਕਥ ਕੌਣ ਸੁਨਨ ਹਰ ਬਹ ਬੇਅੰਤ ਊਚਤੇ ਊਚਾ ਨਾਨਕਾ ਉਸਕੋ ਆਪ ਪਾਹੂਚਾ ਜਹਾਂ ਆਪ ਰਚਿਓ ਪ੍ਰਪੰਚ ਆਕਾਰ ਦੇਹ ਗੁਣ ਮਹਿ ਕਿਨੋ ਵਿਸਥਾ ਰੂਪਾ ਪੁਨ ਤਹ ਪਈ ਕਹਾਵਤ ਪੁੰਦਰ ਕੋ ਸਰਗੁਵੰਸ਼ਾਵਤ ਆਲ ਜਾਲ ਮਾਇਆ ਜੰਜਾਲ ਹੋਮੈ ਮੋਹ ਪਰਮ ਪੈ ਪਾਰ ਦੁਖ ਸੁਖਮਾਨ ਅਪਮਾਨ ਅਨੇਕ ਪ੍ਰਕਾਰ ਜੀਵ ਗਿਆਨ ਆਪਣੇ ਘਿਰਾਓ ਕਰ ਦੇਖੈ ਖੇਲ ਸੰਕੋਚਾ ਤਾ

ਸੁਤਿ ਸਿਹਤ ਆਤ ਨਿਹ ਪਾਵਿਤ ਲਈ ਮਿਲਾਈ ਭਗਤ ਕਰਿ ਹਰਿ ਕੇ ਗੁਣ ਗਾਈ ਮਨ ਅੰਤਰ ਵਿਸ਼ਵਾਸ ਕਰਮਾਨਿਆ ਕਰਨਾ ਨਾਨਕ ਖਜਾਨਿਆ ਜਨ ਲਾਗਾ ਹਰੀ ਕੈ ਨਾਇ ਤਿਸਕੀ ਆਸਨ ਬਿਰਤੀ ਜਾਇ ਸਿਵ ਕੋ ਸਿਵਾ ਬਾਨਾਇ ਕੰਬੂਜ ਪਰਮ ਪਦ ਪਾਈ ਹਿਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਨ ਪੂਜਾ ਗੁਰ ਕੇ ਪੈਰੀ ਲੋਕ ਸੁਖੀ ਹੈ ਪਰਲੋਕ ਸੁਹਿਲੇ ਨਾਨਕ ਹਰ ਪ੍ਰਭ ਆਪ ਮੇਰੇ ਸਾਹ ਸੰਗ ਮਿਲ ਕਰੋ ਆਨੰਦ ਗੁਣ ਗਾਇਵ ਉਪਰਭ ਪਰਮਾਨੰਦ ਰਾਮ ਨਾਮ ਤਤ ਕਰਹੁ ਵਿਚਾਰ ਦੁਰਲਭ ਦੇਖ ਕਾ ਕਰਹੁ ਉਦਾਰ ਅੰਮ੍ਰਿਤ ਭਜਨ ਹਰਿ ਗੁਣ ਗਾਇਉ ਪ੍ਰਾਂ ਤਨ ਕਹਿ ਸਵਾਵ ਅਠ ਪਹਿਰ ਪ੍ਰਾਪੀ ਕਾ ਨੇਰਾ ਮਿਟਿਆ ਗਿਆਨ ਬਿਨ ਸਾਹ ਤੇਰਾ ਸਨਬ ਦੇ ਹਿਰਦੈ ਸਾਹ ਮਨ ਛਨਨ ਹਲ ਪਾਵ ਫਲਤ ਪਲਤ ਦੁਈ ਲਿਹੁ ਸਵਾ ਰਾਮ ਨਾਮ ਅੰਤਰ ਵਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸਾਇ ਤ ਸਾਜ ਪ੍ਰੀਖਿਆ ਮਨ ਤਨ ਨਾਮ ਜਪ ਲਿਵਲਾਇ ਦੂਹ ਦਰਦ ਮਨ ਦੀ ਪਾਵ ਜਾਇ ਸਚ ਵਾਪਾਰ ਕਰਹੁ ਵਾਪਾਰਿ ਤਰਗ ਨਿਵਹਿ ਖੇਪ ਤੁਮਾਰੀ ਕਾਟੀ ਕਰਖੁ ਮਨ ਵਾਹਿ ਨਾਨਕ ਬਹੁਰ ਨ ਆਵਹਿ ਜਾਹੀ ਤਿਸ ਤੇ ਦੂਰ ਕਹਾ ਕੁ ਜਾਇ ਉਬਰਾ ਰਾਖਣ ਆਰਤਿ ਆਇ ਨਿਰਭਾਉ ਜਪੈ ਸਗਲ ਭਾਵ ਮਿਟੈ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਦਹਿ ਨਾਹਿ ਦੂਖ ਨਾਮ ਜਪਤ ਮਨ ਅਵਤ ਸੁਖ ਚਿੰਤਾ ਜਾਇ ਮਿਟੈ ਅਹੰਕਾਰ ਦਿਹ ਜਨ ਕੋ ਕੂਏ ਨਾ ਭਜਨ ਹਰ ਸਿ ਰੂਪ ਠਾਡਾ ਗੁਰ ਸੂਰਾ ਨਾਨਕ ਦਾ ਕਾਰਜ ਪੂਰਾ ਮਾਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸਨ ਪੇਖਤਾ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸਨ ਸੰਗ੍ਰਹਿ ਰੂਪ ਧਨ ਸੇਵਾ ਸਿਉਗ ਪ੍ਰਵਾਨ ਅੰਤਰ ਜੈ ਪੁਰਖ ਪ੍ਰਧਾਨ ਜਿਸ ਮਾਨ ਵਸੈ ਸੋਤ ਨੇ ਹਾਲ ਤਾਕ ਨਿਕਟ ਨਾਵਤ ਕਾਲ ਅਮਰ ਪਏ ਅਮਰ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇ ਸਲੋਕ ਗਿਆਨ ਜਨ ਗੁਰ ਦੀਆ ਗਿਆਨ ਦੇਰ ਵਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੁ ਕਲਾ ਗੰਭੀਠਾ ਸਗਲ ਸਿਮਿਗਰੀ ਏਕ ਸਕਟ ਮਾਇ ਹਨ ਕਰੰਗ ਨਾਨਾ ਦ੍ਰਿਸ਼ਟਾ ਹਿ ਨਾਮ ਨਿਧ ਅਮਰ ਪ੍ਰਭ ਕਾ ਨਾਮ ਦੇਹ ਮੈਸ ਕਾ ਵਿਸਰਾਮ ਸੁਨ ਸਮਾਦ ਅਨਹਤ ਤਹਿਨਾਦ ਕਹਿਣ ਨਾ ਜਾਈ ਆਚਰਜ ਵਿਸਮਾਦੀ ਕਹਿ ਸਭ ਦਿਖਾਈ ਨਾਨਕ ਤਿਸ ਜਨ ਸੋ ਜੀ ਪਾਇ ਸੋ ਅੰਦਰ ਸੋ ਬਾਹਰ ਅਨੰਤ ਘੜ ਘੜ ਵਿਆਪ ਰਹੇ ਭਗਵੰਤ ਤਰਨ ਮਾਹੀ ਆਕਾਸ ਪਾਏ ਆਲ ਸਰਬ ਲੋਕ ਪੂਰਨ ਪ੍ਰਾਪਤ ਪਾਲ ਬਾਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈ ਸਿਆ ਗਿਆ ਤੈਸਾ ਕਰਮ ਪਾਵਣ ਪਾਣ ਵੈ ਸੰਤਰ ਮਹਿ ਚਾਰ ਕੁੰਟ ਤਹਿ ਦਿਸੇ ਸਮਾਹਿ ਦੇਹ ਦੇ ਬਿਨ ਨਹਿ ਕੋ ਠਾਕੁਰ ਵਸਾ ਨਾਨਕ ਸੁਖ ਪਾਇ ਵੇਦ ਪ੍ਰਾਣ ਸਿਮਰਤ ਮੈਂ ਦੇਵ ਸਸੀ ਅਰ ਸੂਰ ਨਖ ਯਾਤਰ ਮਹਿ ਇਕ ਬਾਣੀ ਪ੍ਰਭ ਕੇ ਸਭ ਕੋ ਬੋਲੇ ਆਵਾ ਡੋਲ ਨਾ ਕਬ ਹੁੰਡੋਲਾ ਸਰਬ ਕਲਾਕਾਰ ਖੇਲਾ ਕੀਲ ਮੂਲ ਨਾ ਪਾਈ ਆ ਗੁਣ ਹੈ ਅਮੋਲ ਸਰਬ ਜੋਤ ਮੈਂ ਜਾ ਕੇ ਜੋਤ ਧਾਰ ਰਹੀ ਉਹ ਸਵਾਮੀ ਓਤ ਪੋਤ ਗੁਰੂ ਪ੍ਰਸਾਦ ਪਰਮ ਕਾ ਨਾਸ ਨਾਨਕ ਤਿੰਨ ਮਹਿ ਇਹੋ ਵਿਸਾਸ ਸੰਤ ਜਨਕ ਅਭਿਖਨ ਸਭ ਰਾਮ ਸੰਤ ਜਨਕ ਹਿਰਦਾ ਸਭ ਧਰਮ ਸੰਤ ਜਨਾ ਸੁਨਿਹ ਸੋ ਭਜਨ ਸਰਬ ਆਪੀ ਰਾਮ ਸੰਗ ਰਚਨਾ

ਤਹੁ ਦਿਸਾ ਮੋਹਿ ਆਪ ਸਤ ਪਿਆ ਸਭ ਸਤ ਤਿਹ ਪ੍ਰਭਤਿ ਸਗਲੀ ਉਤਪਾਤ ਤਿਹ ਪਾਵੈ ਤੰਕਰ ਵਿਸਤਾਰ ਤਿਹ ਪਾਵੈ ਤਾਂ ਏਕੰਕਾਰ ਅਨਕ ਕਲਾ ਰਖੀ ਨਹ ਜਾਇ ਜਿਹ ਪ੍ਰਭਤ ਸਲੈ ਮਿਲਾਈ ਕਮ ਨਿਕਟ ਕਮ ਕਹੀਆ ਦੂਰ ਆਪੇ ਆਪ ਆਪਾਰ ਪੂਰੇ ਅੰਤਰ ਕਰ ਜਿਸਾਬ ਜਨਾਈ ਨਾਨਕ ਜਨ ਬੁਝੈ ਸਰਬ ਭੂਤ ਆਵਰ ਤਰ ਸਰਬ ਨੈਨ ਆਪ ਵਿਖਨ ਰਸਕ ਸਮਗਰੀ ਜਾ ਕਤਨ ਆਪ ਸੁਨਾ ਜਾਨੀ ਖੇਲ ਬਣਾਇਆ ਆਗਿਆਕਾਰੀ ਕੀ ਨਿਮਾਇਆ ਸਾਹਿਬ ਕਹਿ ਮਾਤਿਵ ਤੋ ਰਹਿ ਜੋ ਕਿਛ ਕਹਿਣ ਸੋ ਆਪ ਹੀ ਕਹਿ ਆ ਗਿਆ ਵਹਿ ਕਹਿ ਜਾਇ ਨਾਨਕ ਜਾਉ ਪਾਵਨ ਰਹੇ ਸਮਾਈ ਇਸ ਤੇ ਹੋਏ ਸੋ ਨਾਹੀ ਬੁਰਾ ਉਰਾ ਕਹੋ ਕਿ ਨਾ ਕਾਸ਼ ਕਰਾ ਪਰਾ ਕਰ ਤੂ ਤਾਤ ਨਹੀਂ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਤਾਰੇ ਸਭ ਸਾਜ ਉਤ ਬੋਤ ਆਪਣੇ ਸੰਗ੍ਰਹਿ ਤਾਗੀ ਕਦਮਿਤ ਕਿਸ ਨਾ ਜਾਏ ਦੂਸਰੇ ਤਾਂ ਸੋਝੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਕਿਹੋ ਜਾਣ ਜੋ ਜਾਣੇ ਤੇ ਸਦਾ ਸੁਖ ਆ ਮਿਲਾਈ ਲਈ ਪ੍ਰਭ ਸੁਖ ਧਨਵੰਤ ਪਲਵੰਤ ਪਾਤਵੰਤ ਜੀਵਨ ਮੁਕਤ ਜਿਸਰਦਾ ਭਗਵੰਤ ਧਨ ਧਨ ਧਨ ਜਨਾਇ ਜਿਸ ਪ੍ਰਸਾਦ ਸਭ ਜਗਤ ਤ੍ਰੈ ਜਾ ਨਾਵਨ ਕਹਿ ਹੈ ਸਵਾਉ ਜਨ ਕਸਮ ਚੇਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਹ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਗ ਨਾਉ ਨਾਨਕ ਪੂਰਾ ਪਾਇਆ ਪੂਰੀ ਕਗੁਣ ਗਾਵਸਪਤੀ ਪੂਰੇ ਗੁਰ ਕਸਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੀਖ ਸਾਸ ਸਾ ਸਿਮਰ ਗੋਬਿੰਦ ਮਨੇ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗ ਹਤਰੰਗ ਸੰਤ ਜਨਕ ਤੂਰ ਮਰ ਮੰਗ ਆਪ ਛੂੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਕਰਹੁ ਹਰ ਤਨ ਕੀ ਪਰ ਜਿਹੁ ਭੰਡਾਰ ਨਾਨਕ ਗੁਰੂ ਪੁੱਜ ਨਮਸਕਾਰ ਖੀਮ ਕੁਸਲ ਸਹਿਜ ਆਨੰਦ ਸਾਸ

ਪੂਰਨ ਕਿਰਪਾ ਸਿਮਰ ਸਿਮਰ ਨਾਮ ਬਾਰੰਬਾਰ। ਨਾਨਕ ਜੀ ਅਕਾਇਹ ਆਧਾਰ ਉਤਮ ਸਲੋਕ ਸਾਧ ਕੇ ਬਚਨ ਅਮਲੀ ਕਲਾ ਲਿਖ ਰਤਨ ਸੁਨਤ ਕੁਮਾਰ ਤੋਂ ਦੇਵ ਅਧਾਰ।

ਲਾਏ ਮੇਟ ਗਏ ਵੈਰ ਪਏ ਸਬਰੀ ਅੰਮ੍ਰਿਤ ਨਾਮ ਸਾਧ ਸੰਗਲੈ ਸੁਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸਿਵ ਕੀ ਸੇਵ ਆਲ ਜੰਜਾਲ ਵਿਕਾਰ ਤੀ ਰਹਿਤੀ ਰਾਮ ਨਾਮ ਸੰਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਵਹੀ ਖੇ ਮਹਾਮਾਰੀ ਪ੍ਰਭ ਕੀ ਉਸਤਤ ਕਰਹੂ ਸੰਤ ਮੀਤ ਸਾਵਧਾਨ ਏਕਾਗਰ ਜੀਤ ਸੁਖਮਨੀ ਸਹਿਜ ਗੋਬਿੰਦ ਗੁਰਨਾਮ ਜਹਮਨ ਬਸਾ ਸੋਧਨ ਧਨ ਸਰਵ ਇੱਛਾ ਤਗ ਗੁਰ ਪ੍ਰਧਾਨ ਪੁਰਖ।

ਨਾਨਕ ਨਾਮ ਬਚਨ ਵਨ ਸੁਣੇ ਹੁਨਰ ਦਾਨ ਜਪੈ ਮਨ ਕੋਈ ਸਭ ਯੁਗ ਮਹਿਤਾ ਕੀ ਗਾ ਤੁਈ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਬੀਤ ਬਖਾਣੀ ਸਗਨ ਮਤਾਨ ਕਿਉਰਾ ਨਾਮ ਗੋਬਿੰਦ ਭਗਤ ਕਾ ਮਨ ਬਿਸਤਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮਦੀ ਛੁਟੈ।

ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੈ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ।

ਸਾਹਿਬ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਹੈ ਮੰਗੇ ਹੈ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕਹਿ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕਹਿ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਆਖਾ ਨਾਹੀ ਕਹਨਾ ਕਥਨ ਨਾ ਜਾਈ ਗੁਰਾਂ ਇੱਕ ਦੇਹੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਵਾਜੇ ਤਿਸ ਭਾਵਾ ਵਿਣ ਭਾਣੇ ਕਹਿ ਨਾਇ ਕਰੀ ਜੇਤੀ ਸਿਰ ਠਿਪਾਈ ਵੇਖਾਂ ਵਿਣ ਕਰਮਾ ਕਹਿ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁੱਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੈ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸਰ ਵਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜ ਸੜ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਣ ਸੁਣਿਆ

ਸੁਣਿਆ ਹਾਥ ਵੈਸ ਗਾਹ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਸਿਓ ਪ੍ਰਗਟ ਜਾਏ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਣ ਪੰਚ ਪ੍ਰਧਾਨ, ਪੰਚੇ ਪਾਵਹਿ ਦਰ ਗਹਿਮਾਣ। ਪੰਚੇ ਸੋ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਵਣ ਜੋਰ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਣ ਸਵਾਲਿਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਓ ਏਕੋ ਕੁਆਓ, ਤਿਸਤੇ ਹੋਏ ਲੱਖ ਦਰੀਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੈ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੌਣ ਲਿਵ ਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹੈ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੈ। ਅਸੰਖ ਪਾਪੀ ਪਾਪ ਕਰ ਜਾਹੈ, ਅਸੰਖ ਕੂੜਿਆਰ ਕੂੜੇ ਫਿਰਾਹੈ। ਅਸੰਖ ਮਲੇਸ਼ ਮਲ ਭਖ ਖਾਹੈ, ਅਸੰਖ ਨਿੰਦਕ ਸਿਰ ਕਰਹੈ ਭਾਰ। ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ। ਅਸੰਖ ਕਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ। ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ। ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰਣਾ ਹੈ। ਜੇ ਫਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਓ। ਬਿਨ ਨਾਵੈ ਨਾਹੀ ਕੋ ਥਾਓ, ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ

ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਣ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਾ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਤਾਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹੋ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿੱਠੀ ਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ

ਛੇਤੀ ਸੁਰਤ ਨਾ ਪਾਈਆ। ਨਦੀਆਂ ਆਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਕੀੜੀ ਤੁਲਨਾ ਹੋਵਣੀ ਜੇ ਤਿਸ ਮਨਹੋ ਨਾ ਵੀਸਰੈ ਹੈ। ਅੰਤ ਨਾ ਸਿਰਤੀ ਕਹਨ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਖੇਤੇ ਬਿਲ ਲਾਹੈ, ਤਾਂ ਕਿ ਅੰਤ ਨਾ ਪਾਏ ਜਾਹੈ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਇਹ ਵੱਡੇ ਉੱਚਾ ਹੋਵੇ ਕੋਏ, ਅਤੇ ਸੂਚੇ ਕੋ ਜਾਣੈ ਸੋਏ, ਜੇ ਵੱਡੇ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਹਿ ਜੋਧ ਅਪਾਰ, ਕਿਤਿਆ ਗਣਤ ਨਹੀਂ ਵਿਚਾਰ, ਕਿਤੇ ਖੱਪ ਟੁੱਟਹਿ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆ ਦੂਖ ਭੂਕ ਸਾਧ ਮਾਰ, ਇਹ ਪੈਦਾ ਤੇਰੀ ਦਾ ਤਾਰ। ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕਿ ਆਖਣ ਪਾਏ, ਉਹ ਜਾਣੈ ਜੇਤੀਆ ਮੋਹੇ ਖਾਏ। ਆਪੇ ਜਾਣੈ ਆਪੇ ਦੇ, ਆਖਹਿ ਸੇ ਭੇ ਕੇਈ ਕੇ, ਜਿਸਨੋ ਬਖਸੇ ਸਿਫਤ ਸਾ ਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੈ, ਅਮੁੱਲ ਭਾਏ ਅਮੁੱਲਾ ਸਮਾਹੈ। ਅਮੁੱਲ ਧਰਮ ਅਮੁੱਲ ਦੀਵਾਣ, ਅਮੁੱਲ ਤੁਲ ਅਮੁੱਲ ਪਰਵਾਣ, ਅਮੁੱਲ ਬਖਸੀਸ ਅਮੁੱਲ ਨੀਸਾਣ, ਅਮੁੱਲ ਕਰਮ ਅਮੁੱਲ ਫੁਰਮਾਣ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖਹਿ ਵੇਦ ਪਾਠ ਪੁਰਾਣ, ਆਖਹਿ ਪੜ੍ਹੇ ਕਰਹਿ ਵਖਿਆਣ।

ਸੁਰ ਨਰ ਮੁਨ ਜਨ ਸੇਵ, ਕੇਤੇ ਆਖਹਿ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ। ਏਤੇ ਕੀਤੇ ਹੋਰ ਕਰੇਹ, ਤਾਂ ਆਖ ਨਾ ਸਕਹਿ ਕੇਈ ਕੇ, ਜੇ ਵੜ ਭਾਵੈ ਤੇ ਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤਵੈ ਸਰਬ ਸਮਾਲੇ, ਵਾਜੇ ਨਾਂ ਦੇ ਅਨੇਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਭਰੀ ਸਿਓ ਕਹੀਅਨ, ਕੇਤੇ ਗਾਵਣ ਹਾਰੇ। ਗਾਵਹਿ ਤੁਹਨ ਪੌਣ ਪਾਣੀ ਵੈਸੰਤਰ, ਗਾਵਹਿ ਰਾਜਾ ਧਰਮ ਦੁਆਰੇ, ਗਾਵਹਿ ਚਿੱਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸਰ ਬਰਮਾ ਦੇਵੀ, ਸੋਹਣ ਸਦਾ ਸਵਾਰੇ, ਗਾਵਹਿ ਇੰਦਿਨ ਦਾਸਨ ਬੈਠੇ, ਦੇਵਤਿਆਂ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਣ ਪੰਡਿਤ ਪੜਨ ਰਖੀਸਰ।

ਆਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾ ਝੋਲੀ ਧਿਆਨ ਕੀ ਕਰੇ ਬੇਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਘੜ ਘੜ ਵਜ ਹੈ ਨਾਦ ਆਪ ਨਾਥ ਨਾਥੀ ਸਭ ਜਾਖੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦਇਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ

ਲਖ ਹੋਵੈ ਲਖ ਵੀਸ, ਲਖ ਲਖ ਕਿਹੜਾ ਆਖੀਐ ਹੈ, ਏਕ ਨਾਮ ਜਗਦੀਸ। ਏ ਤਰਾਹੈ ਪਦ ਪਵੜੀਆਂ, ਚੜੀਐ ਹੋਏ ਇੱਕੀਸ, ਸੁਣ ਗੱਲਾ ਆਕਾਸ਼ ਕੀ, ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਆਖਣ ਜੋਰ ਚੁਪੈ ਨਹਿ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕੀ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਵੇਂ ਅਨੇਕੇ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨੀਸਾਨ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਵੈਸੰਤਰ, ਕੇਤੇ ਕਾਣ ਮਹੇਸ਼, ਕੇਤੇ ਪਰਮੇ ਘਾੜਤ ਘੜੀਐ ਹੈ।

ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕੱਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾਵਾਂ ਹੈ ਤਾਕੇ ਰੂਪ ਨ ਕਥਨੇ ਜਾਹੇ ਨਾ ਉਹੈ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਅਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਣਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾਗਣ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਪਾਤ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ। ਚੱਕਰ ਚਹਿਣ ਅਰ ਵਰਨ ਜਾਤ ਅਰ ਪਾਤ ਨਹਿਨ ਜਹਿ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ। ਅਚਲ ਮੂਰਤਿ ਅਨੁਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ, ਸਾਹੈ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ। ਨੇਤ ਨੇਤ ਬਣ ਤ੍ਰਿਣ ਕਹਤ, ਤੁਅ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਤ ਛੰਦ। ਨਮਸਤੰਗ ਅਕਾਲੇ, ਨਮਸਤੰਗ ਕ੍ਰਿਪਾਲੇ, ਨਮਸਤੰਗ ਰੂਪੇ, ਨਮਸਤੰਗ ਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਵਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੋ ਏਕੈ, ਨਮਸਤੰਗ ਅਨੇਕੈ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨ੍ਰਿਕਰਮੇ, ਨਮਸਤੰਗ ਨ੍ਰਿਭਰਮੇ, ਨਮਸਤੰਗ ਨ੍ਰਿਦੇਸੇ, ਨਮਸਤੰਗ ਨ੍ਰਿਭੇਸੇ, ਨਮਸਤੰਗ ਨ੍ਰਿਨਾਮੇ, ਨਮਸਤੰਗ ਨ੍ਰਿਕਾਮੇ, ਨਮਸਤੰਗ ਨ੍ਰਿਧਾਤੇ, ਨਮਸਤੰਗ ਨ੍ਰਿਘਾਤੇ, ਨਮਸਤੰਗ ਨ੍ਰਿਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨ੍ਰਿਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਅਗਮੇ, ਨਮਸਤਸਤ ਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਅਮਜਵੇ, ਨਮਸਤਸਤ ਅਜਬੇ, ਅਦੇਸੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਨ੍ਰਿਧਾਮੇ, ਨਮਸਤੰਗ ਨ੍ਰਿਭਾਮੇ, ਨਮੋ ਸਰਵ ਕਾਲੇ, ਨਮੋ ਸਰਵ ਦਿਆਲੇ, ਨਮੋ ਸਰਵ ਰੂਪੇ, ਨਮੋ ਸਰਵ ਭੂਪੇ, ਨਮੋ ਸਰਵ ਖਾਪੇ, ਨਮੋ ਸਰਵ ਥਾਪੇ, ਨਮੋ ਸਰਵ ਕਾਲੇ, ਨਮੋ ਸਰਵ ਪਾਲੇ, ਨਮਸਤਸਤ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਣਮੇ, ਨਮੋ ਸਰਵ ਗੌਣੇ, ਨਮੋ ਸਰਵ ਭਾਉਣੇ, ਨਮੋ ਸਰਵ ਰੰਗੇ, ਨਮੋ ਸਰਵ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰਗ ਵਰਨੇ, ਨਮਸਤੰਗ ਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕ੍ਰਿਤਾਰੰਗ, ਨਮੋ ਸਰਵ ਧੰਦੇ, ਨਮੋਸਤ ਅਬੰਧੇ, ਨਮਸਤੰਗ ਨ੍ਰਿਸਾਖੇ, ਨਮਸਤੰਗ ਨ੍ਰਿਭਾਖੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਵ ਸੋਖੰ, ਨਮੋ ਸਰਵ ਪੋਖੰ, ਨਮੋ ਸਰਵ ਕਰਤਾ, ਨਮੋ ਸਰਵ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਵ ਦਿਆਲੇ, ਨਮੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸੋਈਏ, ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਿਓ, ਘਰ ਯੋਗ ਜਤੀ ਕੇ ਸੂਰ ਸਰਾਰਧਨ ਸੁਧ ਸਧਾਦਿਕ ਸੰਤ ਸਮੂਹ ਅਨੇਕਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹੇ ਹੋ, ਮਤ ਕੋਉ ਨਾ ਦੇਖੇ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸਿਕੂਦਤ, ਪਾਉਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭੁਜਾਣ ਕੇ ਭੂ ਭਲੀ ਬਿਦ, ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕਾਉ ਨਾਗੇ ਹੀ ਪਾਏ ਪਦਾਰੇ, ਜੀਤ ਪਿਰੈ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਣ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਣ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ, ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ, ਤੀਰਥ ਨਾ ਦਿਆ ਦਮ ਦਾਨ, ਸੋ ਸੰਜਮ ਨੇਮ ਅਨੇਕ ਵਿਸਿੱਖ ਹੈ, ਵੇਦ ਪੁਰਾਣ ਕਤੇਵ ਪੁਰਾਣ, ਜੀਮੀਨ ਜਮਾਨ ਸਭਾਣ ਕੇ ਭੇਖ ਹੈ, ਪੌਣ ਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰਕ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖੈ, ਸੁਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸੁਨਾਹ ਦੁਰਜਾਨ ਦਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੈਂਗੇ, ਤੋਰ ਰੀਨ ਮਰੋਰ ਮਵਾਸਨ, ਮਾਤੇ ਮਤੰਗਣ ਮਾਨ ਮਲੈਂਗੇ, ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਦਾਨ ਚਲੈਂਗੇ, ਵੀਰ ਪਾਰ ਬੜੇ ਬਰਿਆਰ, ਅਵਿਚਾਰ ਹੈ ਸਾਰ ਕੀ ਧਾਰ ਪਛਿਆ, ਤੋਰਤ ਦੇਸ ਮਲਿਦ ਮਵਾਸਨ, ਮਾਤੇ ਗਜਾਣ ਕੇ ਮਾਨ ਮਲਿਆ, ਗਾੜੇ ਗੜਾਣ ਕੇ ਤੋੜਨ ਹਾਰ, ਸੋ ਵਾਤਨ ਹੀ ਚੱਕ ਚਾਰ ਲਵਿਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਿਕ ਅਨੇਕ ਸੋ ਏਕ ਦਿਵਿਆ, ਦਾਨਵ ਦੇ ਫਨਿਦਨ ਸਾਚਰ, ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿੱਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁੰਨ ਪ੍ਰਤਾਪਣ ਬਾੜ ਜੈਤ ਧੁਨ, ਪਾਪਣ ਕੇਵੋ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਸੱਤਰ ਸਵੈ ਸਭੈਵ ਲੋਕ ਚਪੈਂਗੇ, ਮਾਨਵ ਇੰਦਰ ਗਜਿੰਦਰ ਨਰਾ ਧਪ, ਜਉਂ ਤ੍ਰਲੋਕ ਰਾਜ ਕਰੇਂਗੇ, ਕੋਟ ਸਨਾਨ ਗਜਾਦਿਕ ਦਾਨ, ਅਨੇਕ ਸੁ ਅੰਬਰ ਸਾਜ ਪਰੈਂਗੇ, ਬ੍ਰਹਮ ਮਹੇਸਰ ਬਿਸਨ ਸਚੀਪਤ, ਅੰਤ ਫਸੇ ਜਮ ਫਾਸ ਪਰੈਂਗੇ, ਜੇ ਨਰ ਸ੍ਰੀਪਤ ਕੇ ਪ੍ਰਸ ਹੈ, ਭਗਤੇ ਨਰ ਫੇਰ ਨਾ ਦੇਹ ਧਰੈਂਗੇ, ਕਹਾਂ ਪਿਓ ਜੋ ਦੋ ਲੋਚਨ, ਮੂੰਦ ਕਹਿ ਬੈਠ ਰਹਿਓ ਬਖ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਸ ਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸਾ ਮਹਿ, ਕਾਹੂ ਪਿਛਾਂ ਕੋ ਸੀਸ ਨਿਵਾਇਓ, ਕਉ ਪਤਾਨ ਕੋ ਪੂਜਤ ਹੈ ਪਸ, ਕਉ ਮ੍ਰਿਤਾਨ ਕੋ ਪੂਜਨ ਤਾਇਓ, ਕੂਰ ਕਿਰਿਆ ਉਰਜੋ।

ਕਿਰਤਾਨ ਕੋ ਪੂਜਨ ਤਾਇਓ। ਕੂਰ ਕਿਰਿਆ ਔਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚਉ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਣ ਕਰੋ ਪ੍ਰਤਿਪਾਰਾ, ਅਮਰੇ ਦੁਖ ਸਭੈ ਤੂੰ ਘਾਵ ਹੋ, ਆਪ ਹਾਥ ਦੈ ਮੋਹੈ ਬਚਾਵ ਹੋ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕੋ ਆਜ ਸੰਗ੍ਰਹਿ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹੈ ਛਾੜ ਕੋਈ ਅਵਰ ਨਾ ਧਿਆਉਂ, ਜੋ ਵਰ ਚਾਹੋ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਨ ਚੁਨ ਸਤਰ ਹਮਾਰੇ ਮਾਰੀਆ ਹੈ, ਆਪ ਹਾਥੈ ਮੁਜੈ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜ ਜੂ ਕਰੇ ਹੋ ਰੱਛਾ, ਰਾਖ ਲਿਹੋ ਮੋਹੇ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵ ਜੂ ਅਵਤਰਾ, ਕਾਲ ਪਾਏ ਕਰ ਵਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਣ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ, ਜਵਣ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਣ ਕਾਲ ਸਭ ਜਗਤ ਬਣਾਇਓ, ਦੇਵ ਦੈ ਜਸ਼ਨ ਉਪਜਾਇਓ, ਆਦਿ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕਣ ਕੋ ਸਭ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਵਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦਿਸ਼ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਹੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਯੁਧ ਕਰਕ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਕ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਤ ਨਿਰਾਲਮ, ਜਾਨਤ ਵੇਦ ਭੇਦ ਅਰਿਆਲਮ, ਨਿਰੰਕਾਰ ਨਿਰਭਿਕਾਰ ਨਿਰਲੰਬ, ਆਦਿ ਅਨੀਲ ਅਨਾਦਿ ਅਸੰਭ, ਤਾਕਾ ਮੂੜਿ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਵੇਦਾ, ਤਾਕਉ ਕਰ ਪਾਹਣੇ ਅਨੁਮਾਨਤ, ਮਹਾਮੂੜ ਕਛ ਭੇਦ ਨ ਜਾਣਤ, ਮਹਾਦੇਵ ਕੋ ਕਹਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਹਿ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ, ਅੰਡ ਜੇਰਜ ਸੇ ਤਜਕੀਨੀ, ਉਤਭੁਜ ਖਾਣ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹੈ ਬੈਠਾ, ਕਹੂੰ ਸਿਮਟ ਭਇਓ ਸੰਕਰ ਕੈਠਾ, ਸਿਗਰੀ ਸਿਫਤ ਦਿਖਾਏ ਅਚੰਭਵ, ਆਦਿ ਜੁਗਾਦ ਸਰੂਪ ਸਯੰ ਭਵ, ਅਵਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤੇ ਉਤਪਾਤਾ, ਸਕਲ ਮਲੇਸ਼ ਕਰੋ ਰਣਘਾਤਾ, ਜੇ ਅਸਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਇ ਮਰੇ, ਪੁਰਖ ਜਵਣ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਬਾਰ ਧਿਆਏ ਹੈ, ਤਾਂ ਕੇ ਕਾਲ ਨਿਕਟ ਨਹਿ ਆਏ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੈ ਨਿਹਰ ਹੋ, ਤਾਂ ਕੇ ਤਾਪ ਤਨਕ ਮਹਿ ਹਰ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ, ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲਵਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖਿਅਨ ਕੋ ਸ਼ੈ ਕਰਤਾ, ਸ੍ਰੀ ਅਸਤੁ ਜਬ ਭਇ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੂਖ ਨਤ ਸਹਿ ਵਿਆਪਤ ਕੋਈ, ਅੜਿਲ ਸੁਨੈ ਗੁੰਗ ਜੋ ਯਾਹੈ ਸੋ ਰਸਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ, ਦੂਖ ਦਰਦ ਭਉ ਨਿਕਟਨਾ ਤਿਨ ਨਰ ਕੇ ਰਹੈ, ਹੋ ਜੋ ਯਾਕੀ ਏਕ ਵਾਰ, ਚਉ ਪਈ ਕੋ ਕਹੈ ਚਉ ਪਈ, ਸੰਬਤ ਸਤਰਹਿ ਸਹਸ ਭਣੀਜੈ, ਅਰਧ ਸਹਸ ਭੁਣ ਤੀਨ ਕਹਿਜੈ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤੁਦਰਵ ਗ੍ਰੰਥ ਸੁਧਾਰਾ, ਸਵਈਆ
पाए गहे जब ते तुमरे तब ते को आंक तरे नहीं आन्यो। राम रहीम पुराण कुरान अनेक कहे मत एक न मान्यो। सिमृत शास्त्र वेद सबै बहु भेद कहें हम एक न जान्यो। श्री असपान कृपा तुमरी कर मैं ना कहो सब तो है बखान्यो। दोहरा

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸਬਦੋ ਤਾ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭ ਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋਂ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ, ਘਰ ਤਾਂ ਤੇਰੈ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕਹਿ ਲਾਗੇ, ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਣ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਣ ਵਾਰੀਆ। ਏਸ ਨੋ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ, ਕਹੈ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਜਨ ਸਾਰਿਆ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ, ਜਿਸਨੋਂ ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹੈ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ। ਆਪ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਹੁਕਮ ਮੰਨਿਹੋ ਗੁਰੂ ਕੇਰਾ, ਗਾਵ ਹੋ ਸੱਚੀ ਬਾਣੀ, ਕਹੈ ਨਾਨਕ ਸੁਣਹੋ ਸੰਤ ਹੋ, ਕਥਿਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ ਇਹ ਮਾਇਆ ਮੋਹਣੀ, ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂਜੇ ਦੇਖਦਾ।

ਏਕ ਪਰਸਣ ਆਇਆ ਲਭ ਲੋਭ ਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੋ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਹੰਕੇਰੀ ਵਿਖ ਮਾਰਗ ਚੱਲਣਾ ਲਭ ਲੋਭ ਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗਹੋ ਜੁਗ ਨਿਰਾਲੀ ਜਿਉ ਤੂੰ ਚਲਾਹੈ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੈ ਤਿਵੈ ਚੱਲਹੈ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਇਹੈ ਸੇ ਹਰ ਹਰ ਸਦਾ ਧਿਆਵਹੇ ਜਿਸਨੋ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਤੁਰਹੋਂ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨ ਪਾਇਆ ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਿਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਿਤ ਸੰਗਤ ਸਵਾਈਆ ਕਹਦੇ ਪਿਤ ਸੁਣਦੇ ਪਿਤ ਸੇ ਪਿਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਿਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਾਜਨਾ ਉਪਜੈ ਬਿਨ ਸਹਜੈ ਸਹਸਾ ਨਾ ਜਾਏ ਨਹ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਸੈ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗਹੋ ਹਰਸਿਓ ਰਹੋ ਚਿਤ ਲਾਏ ਕਹੈ ਨਾਨਕ ਗੁਰਪ੍ਰਸਾਦੀ ਸਹਜ ਉਪਜੈ ਇਹ ਸਹਸਾ ਇਵਜਾਏ ਜੀਉਹ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉਹ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੋਂ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ ਜੀਉਹ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉਹ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਉਹ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਣ ਅਵਰ ਨਾ ਜਾਣੈ ਕੋਏ ਕਹੈ ਨਾਨਕ ਸੁਣਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕਿਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰਗ ਪਾਣੀ ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂਣਾ ਜਾਣੀ ਚਿਤ ਜਿਨਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੈ ਨਾਨਕ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕਸ ਸਿਉਂ ਲਿਵ ਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸਾਸਤ੍ਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੋ ਅਣਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਐ ਮਨਹੋਂ ਕਿਉਂ ਵਿਸਾਰੀਐ ਵਰਦਾਤਾ ਜੇ ਅਗਣ ਮਹਿ ਆਹਾਰ ਪਹੁੰਚਾ ਵਏ ਉਸਨੋਂ ਕਿਹੋ ਪੋਹੈ ਨਾ ਸਕੀ ਜਿਸਨੋਂ ਆਪਣੀ ਲਿਵ ਲਾ ਵਏ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕੇ ਵਰਦਾਤਾ ਸੋ ਕਿਉਂ ਮਨਹੋਂ ਵਿਸਾਰੀਐ
ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਰ ਰਚਾਇਆ ਜਾ ਤਿਸ ਭਾਣਾ।

ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮਹੁ ਉਪਜੈ ਭਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ। ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ ਰਹੇ ਲੋਕ ਬਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਐ ਵਿਚਹੋ ਆਪ ਜਾਏ। ਜਿਸਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ। ਹਰ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਓ ਲਾਹਾ ਖਟਿਹੋ ਦਿਹਾੜੀ। ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅੰਦਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅੰਦਰਸ ਸਭ ਵੀਸਰੇ ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿ ਸਖੀਏ ਸੋਗ ਦੁੱਖ ਨਾ ਵਿਆ ਪਏ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ, ਅਨਹਤ ਬਾਣੀ ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ ਕਹਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋ ਧਰੀ, ਹਰ ਬਿਣੇ ਅਵਰ ਨਾ ਦੇਖੋ ਕੋਈ, ਹਰ ਬਿਣੇ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਣੇ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣਹੋ ਸਤਿਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਿੱਤਰ ਹੋਵਹੋ, ਸਾਚੈ ਸੁਣਨੈ ਨੋ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ ਕਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੋ, ਗਾਵਹੋ ਤਾਂ ਸੋਹਿਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆਵ ਹੇ। ਸੱਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਨਾ ਬੁਝਾਵ ਹੈ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ। ਕਹਿ ਨਾਨਕ ਸੱਚ ਸੋਹਿਲਾ ਸੱਚ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vai, vai.

ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਮਹਾਰਾਜ ਜੀ, ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ। ਮਹਾਰਾਜ ਕਿਰਪਾ ਕਰਨੀ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ,

ਕਿਰਪਾ ਦਾ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ ਸਦਕਾ ਹੀ ਸਮਾਂ ਬਣਦਾ ਹੈ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਉ, ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਏ ਜੀ। ਪਾਤਸ਼ਾਹ ਕਹਿੰਦੇ ਨੇ ਗੁਰੂ ਕਿਰਪਾ ਕਰਦੇ ਨੇ ਅਤੇ ਇਹ ਹਿਰਦਾ ਉਸ ਪਰਮਾਤਮਾ ਦਾ ਨਾਮ ਜਪ ਸਕਦਾ ਹੈ। ਔਰ ਅੱਜ ਦੇ ਹੁਕਮਨਾਮੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਬਖਸ਼ਿਸ਼ ਕਰ ਰਹੇ ਨੇ ਕਿ ਗੁਰੂ ਕਿਰਪਾ ਕਿਵੇਂ ਕਰਦੇ ਨੇ, ਅਤੇ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਫਿਰ ਜੀਵਨ ਕਿਹੋ ਜਿਹਾ ਹੋ ਜਾਂਦਾ ਹੈ, ਕਿਹੜੇ ਕਰਮ ਕਰਨੇ ਚਾਹੀਦੇ ਨੇ ਜਿਹਨਾਂ ਕਰਮਾਂ ਕਰਕੇ ਗੁਰੂ ਕਿਰਪਾ ਕਰ, ਗੁਰੂ ਰਹਿਮਤ ਕਰ ਦੇਣ, ਗੁਰੂ ਬਖਸ਼ਿਸ਼ ਕਰ ਦੇਣ। ਪਾਤਸ਼ਾਹ ਕਹਿੰਦੇ ਨੇ ਜਦੋਂ ਗੁਰੂ ਦੀ ਰਹਿਮਤ ਹੋ ਜਾਂਦੀ ਹੈ ਫਿਰ ਜੀਵਨ ਕਿਹੋ ਜਿਹਾ ਹੋ ਜਾਂਦਾ ਹੈ। ਇਹ ਜਿਹੜਾ ਹਿਰਦਾ ਹੈ, ਇਹ ਜਿਹੜੀ ਆਤਮਾ ਹੈ, ਇਹਨੇ ਪਰਮਾਤਮਾ ਨਾਲ ਮਿਲਣਾ ਹੈ। ਕਿਉਂ ਕਹੋ ਕਬੀਰ ਇਹੋ ਰਾਮ ਕੀ ਅੰਸ਼। ਭਗਤ ਕਬੀਰ ਜੀ ਕਹਿੰਦੇ ਨੇ ਇਹ ਜਿਹੜੀ ਆਤਮਾ ਹੈ ਪਰਮਾਤਮਾ ਦੀ ਅੰਸ਼, ਅਤੇ ਜਿਸ ਦਿਨ ਇਹ ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਗੁਰੂ ਦੇ ਚਰਨਾਂ ਨਾਲ ਮਿਲ ਗਿਆ, ਜਿਹਨੂੰ ਕਹਿੰਦੇ ਨੇ ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ, ਉਸ ਸਮੇਂ ਦੀ ਅਵਸਥਾ ਮਹਾਰਾਜ ਜੀ ਨੇ ਲਿਖੀ ਹੈ ਕਿ ਉਸ ਅਕਾਲ ਪੁਰਖ ਨੇ ਕਿਰਪਾ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ। ਕਿਹੜੀ? ਮਾਲਕ ਨੇ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਅਤੇ ਜਦੋਂ ਨਾਮ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਫਿਰ ਗੁਰੂ ਮਿਲ ਗਿਆ। ਮਨ ਦੇ ਵਿੱਚ ਗੁਰੂ ਪਰਮਾਤਮਾ ਨੂੰ ਮਿਲਣ ਦੀ ਤਾਂਗ ਸੀ, ਉਸ ਮਾਲਕ ਦੇ ਦਰਸ਼ਨਾਂ ਦੀ ਤਾਂਗ ਸੀ ਗੁਰੂ ਮਿਲਣਾ। ਗੁਰੂ ਦਾ ਮਿਲਣਾ ਕੀ ਹੈ? ਗੁਰੂ ਦਾ ਮਿਲਣਾ ਹੈ ਇਸ ਹਿਰਦੇ ਦਾ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ। ਇਹ ਹਿਰਦਾ ਸੰਸਾਰ ਦੇ ਨਾਲ ਜੁੜਿਆ ਹੋਇਆ ਸੀ, ਗੁਰੂ ਨੇ ਰਹਿਮਤ ਕਰ ਦਿੱਤੀ, ਸਿਮਰਨ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਨਿਤਨੇਮ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਅਤੇ ਉਸ ਸਿਮਰਨ ਸਦਕਾ, ਬਾਣੀ ਸਦਕਾ ਪੂਰੇ ਗੁਰੂ ਨੇ ਆਪਣੇ ਚਰਨਾਂ ਨਾਲ ਜੋੜ ਲਿਆ। ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ। ਇਸ ਆਤਮਾ ਦੀ ਲੋਚ ਸੀ ਉਸ ਪਰਮਾਤਮਾ ਨੂੰ ਮਿਲ, ਅਤੇ ਹੁਣ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ। ਇਸ਼ਨਾਨ ਦੋ ਤਰ੍ਹਾਂ ਦਾ ਹੈ, ਇੱਕ ਇਸ਼ਨਾਨ ਹੈ ਤਨ ਦਾ ਇਸ਼ਨਾਨ, ਪੰਜ ਭੂਤਕ ਸਰੀਰ ਦਾ ਇਸ਼ਨਾਨ, ਇੱਕ ਹੈ ਇਸ਼ਨਾਨ ਹੈ ਮਨ ਦਾ ਇਸ਼ਨਾਨ, ਆਤਮਾ ਦਾ ਇਸ਼ਨਾਨ। ਤਨ ਦਾ ਇਸ਼ਨਾਨ ਨਾ ਕਰੀਏ ਤਨ ਦੇ ਵਿੱਚੋਂ ਦੁਰਗੰਧੀ ਆਉਣ ਲੱਗ ਜਾਂਦੀ ਹੈ, ਮਨ ਦਾ ਇਸ਼ਨਾਨ ਨਾ ਕਰੀਏ ਮਨ ਦੇ ਵਿੱਚੋਂ ਵਿਕਾਰਾਂ ਰੂਪੀ ਦੁਰਗੰਧੀ ਆਉਣ ਲੱਗ ਜਾਂਦੀ ਹੈ। ਹੁਣ ਤਨ ਤੋਂ ਦੁਰਗੰਧੀ ਆਉਣ ਲੱਗ ਜਾਵੇ, ਤਨ ਬਿਮਾਰ ਹੋ ਜਾਂਦਾ ਹੈ, ਤਨ ਦੀ ਸਾਂਭ ਸੰਭਾਲ ਨਾ ਕਰੀਏ ਤਨ ਬਿਮਾਰ ਹੋ ਜਾਏਗਾ, ਅਤੇ ਮਨ ਦੀ ਸਾਂਭ ਸੰਭਾਲ ਨਾ ਕਰੀਏ ਮਨ ਬਿਮਾਰ ਹੋ ਜਾਏਗਾ। ਤਨ ਦਾ ਇਸ਼ਨਾਨ ਜਲ ਦੇ ਨਾਲ ਹੁੰਦਾ ਹੈ, ਮਨ ਦਾ ਇਸ਼ਨਾਨ ਬਾਣੀ ਦੇ ਨਾਲ ਹੁੰਦਾ ਹੈ, ਸਿਮਰਨ ਦੇ ਨਾਲ ਹੁੰਦਾ ਹੈ, ਨਿਤਨੇਮ ਦੇ ਨਾਲ ਹੁੰਦਾ ਹੈ, ਸਤਸੰਗ ਦੇ ਵਿੱਚ ਆ ਕੇ ਗੁਰੂ ਦਿਆਂ ਚਰਨਾਂ ਵਿੱਚ ਬੈਠ ਕੇ ਹੁੰਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਸਿਮਰਨ ਕਰਨਾ ਸ਼ੁਰੂ ਕਰ ਦਿੱਤਾ, ਹੁਣ ਅਗਲਾ ਸਟੈਪ ਕੀ ਹੈ, ਅਗਲਾ ਕਰਮ ਕਿਹੜਾ ਹੈ? ਕਰ ਇਸ਼ਨਾਨ ਗ੍ਰਹਿ ਆਏ। ਪਾਤਸ਼ਾਹ ਕਹਿੰਦੇ ਨੇ ਮਨ ਨੂੰ ਬਾਣੀ ਦੇ ਨਾਲ ਇਸ਼ਨਾਨ ਕਰਾ ਕੇ ਆਪਣੇ ਅੰਦਰ ਨੂੰ ਆ ਜਾ, ਇਹ ਇਨਸਾਨ
ਬਾਹਰ ਬੜਾ ਘੁੰਮ ਰਿਹਾ ਏ, ਬੜਾ ਭਟਕਣਾ, ਜਨਮਾਂ ਜਨਮਾਂ ਦੀ ਭਟਕਣ ਤੇਰੇ ਮਨ ਨੂੰ ਲੱਗੀ ਹੋਈ ਹੈ। ਇਸ ਭਟਕਣਾ ਨੇ ਤੈਨੂੰ 84 ਦੇ ਗੇੜੇ ਦੇ ਵਿੱਚ ਭਟਕਾਇਆ ਪਿਆ ਹੈ। ਹੁਣ ਸਮਾਂ ਬਣ ਗਿਆ ਹੈ, ਮਨੁੱਖਾ ਜਨਮ ਮਿਲ ਗਿਆ ਹੈ। ਮਨੁੱਖਾ ਜਨਮ ਦੇ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪ ਕੇ ਨਾਮ ਰੂਪੀ ਅੰਮ੍ਰਿਤ ਦੇ ਨਾਲ ਮਨ ਦਾ ਇਸ਼ਨਾਨ ਕਰਾ ਕੇ ਆਪਣੇ ਅੰਦਰ ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ, ਇਹਨੂੰ ਕਹਿੰਦੇ ਨੇ ਹਿਰਦੇ ਰੂਪੀ ਘਰ ਦੇ ਵਿੱਚ ਆਇਓ। ਤੇ ਫਿਰ ਹੋਏਗਾ ਕਿ ਆਨੰਦ ਮੰਗਲ ਸੁਖ ਪਾਏ, ਤੇਰੀ ਆਤਮਾ ਸੁਖੀ ਹੋ ਜਾਵੇਗੀ, ਤੇਰੀ ਆਤਮਾ ਆਨੰਦ ਵਿੱਚ ਆ ਜਾਏਗੀ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਰੋਵਰ ਸਾਹਿਬ ਦੀ ਪਟਾਈ ਕਰਨ ਲੱਗੇ। ਸੰਗਤਾਂ ਨੂੰ ਮਹਾਰਾਜ ਜੀ ਨੇ ਆਖਿਆ, ਭਾਈ ਸਰੋਵਰ ਬਣਾਉਣਾ ਹੈ, ਪਟਾਈ ਕਰੋ। ਪਟਾਈ ਕਰਨੀ ਸ਼ੁਰੂ ਕਰ ਦਿੱਤੀ। ਪਟਾਈ ਕਰਦੇ ਸਮੇਂ ਕੀ ਵੇਖਦੇ ਨੇ, ਇੱਕ ਬਹੁਤ ਵੱਡਾ ਮੱਠ ਨਿਕਲਿਆ। ਸੰਗਤ ਨੇ ਆਖਿਆ, ਮਹਾਰਾਜ ਆ ਕੋਈ ਮੱਠ ਲੱਗਦਾ ਹੈ, ਕੋਈ ਬਹੁਤ ਵੱਡਾ। ਮਹਾਰਾਜ ਕਹਿੰਦੇ, ਇਹਨੂੰ ਛੇੜਿਓ ਨਾ। ਅਤੇ ਮਹਾਰਾਜ, ਕਿਉਂ? ਕਹਿੰਦੇ, ਇਹਦੇ ਵਿੱਚ ਇੱਕ ਬਹੁਤ ਵੱਡਾ ਤਪੱਸਵੀ ਬੈਠਾ ਹੈ। ਆਖੋ ਸਤਨਾਮ। ਇਹਦੇ ਵਿੱਚ ਬਹੁਤ ਵੱਡਾ ਇੱਕ ਸਾਧੂ ਬੈਠਾ ਹੈ, ਅੱਜ ਦਾ ਨਹੀਂ ਬੈਠਾ, ਕਈ ਯੁੱਗਾਂ ਦਾ ਬੈਠਾ ਹੈ। ਜਦੋਂ ਉਸ ਮੱਟ ਨੂੰ ਹੌਲੀ ਹੌਲੀ ਭੰਨਿਆ ਤਾਂ ਕਈ ਵੇਖਦੇ ਨੇ ਵਿੱਚ ਇੱਕ ਸਾਧੂ ਦਸਵੇਂ ਦੁਆਰ ਦੇ ਵਿੱਚ ਆਪਣੇ ਸਵਾਸ ਚੜਾ ਕੇ ਬੈਠਾ ਹੈ। ਜਿਹਦਾ ਨਾਮ ਇਤਿਹਾਸ ਦੇ ਵਿੱਚ ਸੰਤੋਖ ਦਾਸ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਗੁਰੂ ਪਿਆਰਿਓ, ਘਿਓ ਵਗੈਰਾ ਲੈ ਕੇ ਆਓ, ਇਹਦੀਆਂ ਤਲੀਆਂ ਚੱਸੋ। ਤਲੀਆਂ ਚੱਸੀਆਂ ਗਈਆਂ, ਦਸਮ ਦੁਆਰ ਤੋਂ ਸਵਾਸ ਲਾਏ ਗਏ। ਉਸ ਸਾਧੂ ਨੇ ਨੇਤਰ ਖੋਲ੍ਹੇ। ਨੇਤਰ ਖੋਲ੍ਹਦਿਆਂ ਸਾਰ ਇਹ ਨਹੀਂ ਪੁੱਛਿਆ ਕਿਹੜਾ ਸਾਲ ਚੱਲ ਰਿਹਾ ਹੈ, ਕਿਹੜਾ ਮਹੀਨਾ ਚੱਲ ਰਿਹਾ ਹੈ, ਕਿਹੜਾ ਦਿਨ ਹੈ। ਉਹ ਸਾਧੂ ਨੇ ਨੇਤਰ ਖੋਲ੍ਹਦੇ ਸਾਰ ਹੀ ਪੁੱਛਿਆ, ਕੌਣ ਸਾ ਯੁੱਗ ਚੱਲ ਰਿਹਾ ਹੈ, ਕਿਹੜਾ ਯੁੱਗ ਚੱਲ ਰਿਹਾ ਹੈ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਅਤੇ ਸੰਗਤਾਂ ਆਖਣ ਲੱਗੇ, ਜੀ ਕਲਯੁੱਗ ਚੱਲ ਰਿਹਾ ਹੈ। ਅਤੇ ਉਹ ਸਾਧੂ ਨੇ ਦੱਸਿਆ, ਮੈਂ

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਹੇ ਪਰਮਾਤਮਾ ਦੇ ਪਿਆਰਿਓ, ਉਸ ਪਰਮਾਤਮਾ ਦੀ ਉਸਤਤ ਕਰੋ, ਵਡਿਆਈ ਕਰੋ, ਸੋਭਾ ਕਰੋ, ਜਿਹਨੇ ਸਾਰੇ ਸੰਸਾਰ ਨੂੰ ਰੱਖਿਆ ਹੋਇਆ ਹੈ, ਸਾਰੇ ਜੀਵ ਜਨਤਾ ਨੂੰ ਰਿਜਕ ਦੇ ਰਿਹਾ ਹੈ, ਸਾਂਭ ਰਿਹਾ ਹੈ, ਸੰਭਾਲ ਕਰ ਰਿਹਾ ਹੈ। ਜੀ ਜੰਤ ਸਭ ਭਏ ਪਵਿੱਤਰਾ, ਸ਼ਬਦ ਆਉਂਦਾ ਹੈ ਨਾ, ਮਨ ਕਿਵੇਂ ਪਵਿੱਤਰ ਹੋ ਜਾਏਗਾ। ਪਾਤਸ਼ਾਹ ਕਹਿੰਦੇ ਨੇ ਸਤਿਗੁਰ ਕੀ ਸੱਚ ਸਾਖੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਡਿਆਈ ਕਰਨ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਕਰਨ ਦੇ ਨਾਲ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਪੜ੍ਹਨ ਦੇ ਨਾਲ ਇਹ ਮਨ ਪਵਿੱਤਰ ਹੋ ਜਾਂਦਾ।

ਵਡਿਆਈ ਕਰਨ ਲੱਗ ਗਿਆ। ਕਦੋਂ ਵਡਿਆਈ ਕਰਨ ਲੱਗ ਗਿਆ? ਵੱਡੇ ਦੀਆਂ ਵਡਿਆਈਆਂ ਕਰਦਾ ਕਰਦਾ ਵੱਡੇ ਦੇ ਵਿੱਚ ਹੀ ਸਮਾ ਗਿਆ ਸਤਸੰਗ। ਅਤੇ ਹੁਣ ਸਾਰੇ ਆਤਮਾ ਔਰ ਪਰਮਾਤਮਾ ਵਿੱਚ ਜਿਹੜੇ ਵਿਘਨ ਪੈ ਰਹੇ ਸੀ ਨਾ, ਉਹ ਦੂਰ ਹੋ ਗਏ। ਕਦੋਂ? ਸਤਿਗੁਰ ਨਾਮ ਦਿੜਾਇਆ, ਸਾਰੇ ਵਿਘਨ ਦੂਰ ਹੋ ਗਏ, ਸਾਰੇ ਦੁੱਖ ਨਾਸ ਹੋ ਗਏ, ਜਦੋਂ ਉਸ ਪਰਮਾਤਮਾ ਦਾ ਨਾਮ ਜਪਿਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰਿਆ। ਪਾਪ ਦੂਰ ਹੋ ਗਏ, ਹਿਰਦਾ ਪਾਵਨ ਹੋ ਗਿਆ। ਕਦੋਂ? ਜਦੋਂ ਹਿਰਦੇ ਵਿੱਚ ਬਾਣੀ ਆ ਗਈ। ਬਾਣੀ ਇਕੱਲੀ ਨਹੀਂ ਆਈ, ਬਾਣੀ ਦੇ ਨਾਲ ਹਿਰਦੇ ਵਿੱਚ ਗੁਰੂ ਵੀ ਆ ਗਏ, ਪਰਮਾਤਮਾ ਵੀ ਆ ਗਿਆ। ਇਹ ਸੀ ਅੱਜ ਦੇ ਹੁਕਮਨਾਮ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਇੱਕ ਸਨਿਮਰ ਬੇਨਤੀ ਹੈ। ਡਾਕਟਰ ਅਰਬਨ ਸਿੰਘ ਜੀ ਅਲਵਰ ਵਾਲੇ, ਪੰਥ ਦੇ ਮਹਾਨ ਵਿਦਵਾਨ, ਜਦੋਂ ਕਥਾ ਕਰਦੇ ਨੇ, ਨੇਤਰ ਬੰਦ ਕਰਕੇ ਸੁਣਾਂਗੇ ਤਾਂ ਇੰਝ ਮਹਿਸੂਸ ਹੋਏਗਾ ਕਿ ਮਸਕੀਨ ਜੀ ਲੱਗੇ ਹੋਏ, ਮਸਕੀਨ ਜੀ ਕਥਾ ਕਰ ਰਹੇ। ਅਤੇ ਅੱਜ ਸ਼ਾਮ ਦੇ ਦੀਵਾਨਾ ਤੋਂ 7:15 ਤੋਂ 8 ਵਜੇ ਤੱਕ ਹਰ ਰੋਜ਼ ਐਤਵਾਰ ਤੱਕ ਗਿਆਨੀ ਜੀ ਹੁਣੀ ਆਪਣੇ ਗੁਰੂ ਘਰ ਵਿਖੇ ਪਹੁੰਚੇ ਹਨ। ਅਤੇ ਆਪ ਸਭ ਸੰਗਤਾਂ ਨੂੰ ਮੈਂ ਬੜੇ, ਮੈਨੂੰ ਮਾਣ ਵੀ ਹੈ ਸੰਗਤਾਂ 'ਤੇ, ਕਿਉਂਕਿ ਸੰਗਤਾਂ ਨੂੰ ਜਿਹੜੀ ਵੀ ਬੇਨਤੀ ਕਰੀਦੀ ਹੈ, ਸੰਗਤਾਂ ਉਹ ਸਾਰੀਆਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਨੇ। ਜਿਵੇਂ ਹੁਣ ਆਪ ਜੀ ਨੇ ਗੁਰੂ ਘਰ ਵਿਖੇ ਅੰਮ੍ਰਿਤ ਵੇਲੇ ਆਪ ਜੀ ਰੌਣਕਾਂ ਸੰਗਤ ਦੀ ਹਾਜ਼ਰੀ, ਅਤੇ ਇਸੇ ਤਰ੍ਹਾਂ ਆਪ ਜੀ ਨੇ ਸ਼ਾਮ ਦੇ ਦੀਵਾਨਾਂ ਵਿੱਚ ਵੀ ਜ਼ਰੂਰ ਪਹੁੰਚਣਾ ਹੈ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਇਹ ਗੱਲ ਕਹਿ ਰਿਹਾ ਹਾਂ। ਆਪ ਜੀ ਆ ਕੇ TV 'ਤੇ ਉਨਾ ਆਨੰਦ ਨਹੀਂ ਬਣਦਾ, ਘਰ ਬੈਠ ਕੇ ਤਾਂ ਸੁਣਿਆ ਜਾ ਸਕਦਾ ਹੈ, ਪਰ ਘਰ ਬੈਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਰਹਿਮਤਾਂ ਨੂੰ ਆਪਾਂ ਮਹਿਸੂਸ ਨਹੀਂ ਕਰ ਸਕਦੇ। ਜਿਹੜੀ ਵੇਵ ਇੱਥੇ ਬਣਦੀ ਹੈ ਉਹ ਘਰ ਬੈਠਿਆਂ ਨਹੀਂ ਬਣ ਸਕਦੀ। ਇਸ ਕਰਕੇ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ, ਦੋਵੇਂ ਹੱਥ ਜੋੜ ਕੇ, ਕਿ ਆਪ ਜੀ ਨੇ 7 ਦਿਨ ਸ਼ਾਮ ਦੇ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਭਰਨੀਆਂ ਨੇ। ਤੁਸੀਂ ਵੇਖਿਓ, ਤੁਸੀਂ ਕਹਿਣਾ ਕਮਾਲ ਹੋ ਗਈ ਹੈ, ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਮਸਕੀਨ ਜੀ ਕਥਾ ਕਰ ਰਹੇ ਨੇ। ਕੱਲ੍ਹ ਦੇ ਗਿਆਨੀ ਜੀ ਆਏ ਹੋਏ ਨੇ ਅਤੇ ਮਹਾਰਾਜ ਦੀ ਬਹੁਤ ਬਖਸ਼ਿਸ਼ ਹੈ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰੋਗਰਾਮ ਹੈ। ਆਪ ਜੀ ਨੇ ਜ਼ਰੂਰ ਸ਼ਾਮ ਦੇ ਦੀਵਾਨਾਂ ਵਿੱਚ ਹਰ ਰੋਜ਼ ਆਉਣ ਦੀ ਕਿਰਪਾਲਤਾ ਕਰਨੀ। ਕਿਉਂ? ਮਨ ਦੀ ਇਹ ਭਾਵਨਾ ਹੈ ਕਿ ਜਿੰਨੇ ਵੀ ਵਿਦਵਾਨ ਆਉਣ, ਜਦੋਂ ਮੋਹਰੇ ਕਥਾ ਕਰਨ ਵਾਲੇ ਦੀ ਹੋਰ ਐਨਰਜੀ ਵੱਧ ਜਾਂਦੀ ਹੈ ਜਦੋਂ ਮੋਹਰੇ ਸੁਣਨ ਵਾਲੇ ਸਰੋਤੇ ਬੈਠੇ ਹੋਣ। ਅਤੇ ਸਾਡੇ ਗੁਰੂ ਘਰ ਦੀ, ਕਿਉਂਕਿ ਗਿਆਨੀ ਜੀ ਉਹਨਾਂ ਨੇ ਪੂਰੀ ਦੁਨੀਆ ਵਿੱਚ ਟਰੈਵਲ ਕਰ ਰਹੇ ਨੇ ਅਤੇ ਹਰੇਕ ਥਾਂ 'ਤੇ ਜਾ ਕੇ ਵੀ ਸਾਡੇ ਗੁਰੂ ਘਰ ਦੀ ਉਸਤਤ ਕਰਨੀ। ਵੀ ਮੈਂ ਐਲਸੋ ਬਰਾਂਟੇ ਗਿਆ ਸੀ, ਵੀ ਕਮਾਲ ਹੋ ਗਈ, ਸੰਗਤਾਂ ਇੰਨੇ ਪਿਆਰ ਦੇ ਨਾਲ ਸੁਣਦੀਆਂ ਨੇ। ਮੈਂ ਸਾਰੀ ਸੰਗਤ ਦੀ ਮੈਂ ਬਹੁਤ ਵਡਿਆਈ ਉਹਨਾਂ ਕੋਲ ਕਰ ਦਿੱਤੀ ਹੈ, ਮੇਰਾ ਮਾਣ ਰੱਖ ਲਿਓ। ਮੈਂ ਕਿਹਾ ਜੀ ਸਾਰੀ ਸੰਗਤ ਬੜੀ ਪਿਆਰ ਵਾਲੀ ਹੈ, ਭਾਵਨਾ ਵਾਲੀ ਹੈ, ਸਾਧੂ ਮਹਾਤਮਾ, ਸਾਰੀਆਂ ਸੰਗਤਾਂ ਸਾਧੂ ਮਹਾਤਮਾ ਵਾਲੀ ਸੰਗਤ ਹੈ ਸਾਡੇ ਇੱਥੇ। ਅਤੇ ਗਿਆਨੀ ਜੀ ਹੁਣੀ ਆਏ ਨੇ ਅਤੇ ਆਪ ਜੀ ਨੇ ਹਰ ਰੋਜ਼ ਸ਼ਾਮ ਦੇ ਦੀਵਾਨਾਂ ਵਿੱਚ ਜ਼ਰੂਰ ਆਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸੱਚੈ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹਾ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ।

0: ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜਰਾ ਹਜੂਰ ਵੇਖ ਵਡਾਣ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰ ਸੁਣੀਏ ਕੁਦਰ ਭਾਉ ਸੁਖ ਸਾਧ ਕਿਰਪਾ ਤਾਲੀ ਅਕਾਸੀ ਕੁਦਰ ਸਰਵੇ ਅਕਾਲ ਕੁਦਰ ਵੇ ਪ੍ਰਾਣ ਕਿਤੇ ਬੰਕ ਤੋਂ ਸਰਵਿਚਾਰ

ਸਚਕਾਲ ਗੁਣ ਵਰਤਿਆ ਕਲ ਕਾਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਗੁਏ ਦਾਲ ਜੇ ਕੋਈ ਤਾਂ ਗੁਏ ਰੁੱਤੀ ਹੂੰ ਰੁੱਤ ਹੋਏ ਨਾਨਕ ਪਾਹ ਬਾਹਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਖੁੰਭ ਚੜ੍ਹਾਈ ਹੈ ਸਰਮ ਪਾਹ।

ਕਾ ਸੱਚਾ ਵੇਖੈ ਸੋਏ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਅੱਗੇ ਜਾਤ ਨ ਜੋਰ ਹੈ ਅੱਗੇ ਜੀਉ ਨਵੇ, ਜਿਨ ਕੀ ਲਿਖੇ ਪਦ ਪਵੈ ਚੰਗੇ ਸਹੀ ਕੇ ਪੌੜੀ, ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ। ਇਹਨਾਂ ਜਨਤਾ ਕਹਿ ਵਸ ਕਿਛ ਨਹੀਂ ਤੁਧ ਵੇਖੀ ਜਗਤ ਉਪਾਇਆ, ਇੱਕ ਨਾ ਨੂੰ ਤੂੰ ਮਿਲ ਲਹਿ ਇੱਕ ਆਪੋ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਬ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ, ਨਾਉ ਨਿਧਾਵੈ ਤਾਏ, ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਖ ਚਲਾਈ, ਤੇਗ ਵਾਹੀ, ਦੇਖ ਸੁਣ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਵੰਨ ਮੰਨ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨਾਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਹਾਰਿਆ, ਸਿੱਖੀ ਕੇਸਾਂ ਸਵਾਸਨ ਨਾਲ ਨਿਵਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ

ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਿਯਮ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਮਹਾਰਾਜ ਜੀਓ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਪੜਨ ਪੰਜਾ ਬਾਣੀਆਂ ਦੇ ਨਿਤਨੇਮ ਵਾਹਿਗੁਰੂ ਸਿਮਰਨ ਜਾਪ ਆਏ ਹੁਕਮਨਾਮੇ ਦੀ ਕਥਾ ਵਿਚਾਰ ਔਰ ਸੰਪੂਰਨ ਆਸਾ ਕੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਬੜੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਮਹਾਰਾਜ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਹਾਜ਼ਰ ਹੈ ਆਪ ਜੀ ਭੋਗ ਲਾਓ ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਜੀ ਕਿਰਪਾ ਕਰੋ ਪਾਵਨ ਪੁੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਵ

ਤੇਰੀ ਹੈ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ

ਸੱਚੇ ਪਾਤਸ਼ਾਹ ਮਹਾਰਾਜ ਬੱਚੀ ਵਾਸਤੇ ਅਰਦਾਸ ਬੇਨਤੀ ਕਰੇ, ਮਨੋਕਾਮਨਾ ਪੂਰੀਆਂ ਕਰਨ ਲਈ ਮਹਾਰਾਜ ਜਿਹਨਾਂ ਕਾਰਜਾਂ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸੇਵਕ ਪਰਿਵਾਰ ਆਪ ਜੀ ਥਾਨਾ ਕਮਲਾਂ ਵਿੱਚ ਅਰਦਾਸ ਬੇਨਤੀ ਜੋਰੀ ਕਰਦੇ ਹਨ। ਮਹਾਰਾਜ ਸੇਵਕਾਂ ਦੀ ਅਰਦਾਸ ਬੇਨਤੀ ਮਨਜ਼ੂਰ ਕਰਨੀ ਚੜ੍ਹਦੀਆਂ ਕਲਾਕਾਰਾਂ ਗੁਰੂ ਜੀ ਦਾਸ ਬਖਸ਼ ਸੱਚੇ ਪਾਤਸ਼ਾਹ ਬੱਚੀ ਨੂੰ ਸੱਜੇ ਖੱਬੇ ਪੈਰ ਰੱਖਣ ਮਹਾਰਾਜ ਤੰਦਰੁਸਤ